मीन पकर फांक्यो और काट्यो, रांद कियो बहबानी, खंड खंडन कर भोजन कीनो, तऊ न बिसरियो पानी। आपन बापे नाही किसी को, पावन को हर राजा, मोह पटल सब जगत व्याप्यो, भगत नहीं संतापा। कह रविदास भगत एक बाडी, अब एहा कास्यो कही है, जा कारण हम तुम आराध्य, सो दुख अजहु सही है। सो हे माधो, जे असी मोह दी फाही विच बजे होए, तां असां तेनू अपने प्यार दी रस्सी नाल बन लिया है। असी तां उस मोह दी फाही विचों तेनू सिमर के निकल आए हां, तू साडे प्यार दे जकड़ विचों किवें निकलेगा। हे माधो, तेरे भगत जिहो जिहा प्यार तेरे नाल करदे ने, ਉਹ ਤੇਥੋਂ ਲੁਕਿਆ ਹੋਇਆ ਨਹੀਂ ਹੈ, ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ। ਅਜਿਹੀ ਪ੍ਰੀਤ 'ਤੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੂੰਹ ਤੋਂ ਬਚਾਈ ਰੱਖਦਾ ਹੈ। ਰਹਾਓ, ਸਾਡਾ ਤੇਰੇ ਨਾਲ ਪਿਆਰ ਵੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ। ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ। ਮੱਛੀ ਪਾਣੀ ਵਿੱਚੋਂ ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ, ਤਾਂ ਕਈ ਤਰ੍ਹਾਂ ਰਿੰਨ ਲਈਏ, ਫਿਰ ਰਤਾ ਰਤਾ ਕਰਕੇ ਖਾ ਲਈਏ, ਫਿਰ ਵੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ। ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ, ਉਸਨੂੰ ਵੀ ਪਾਣੀ ਦੀ ਪਿਆਸ ਲੱਗ ਦਿੰਦੀ ਹੈ। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਜਾ ਹੋਇਆ ਹੈ। ਇਸ ਪ੍ਰੇਮ ਤੋਂ ਵਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ, ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। ਰਵਿਦਾਸ ਆਖਦਾ ਹੈ, ਹੇ ਮਾਧੋ, ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਦ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ, ਜੋ ਇਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ। ਉਸ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ, ਭਾਵ ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਨਹੀਂ ਰਹਿ ਗਿਆ। ਮਾਇਆ ਦੇ ਮੋਹ ਦੀ ਫਾਹੀ ਨੂੰ ਤੋੜਨ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਪ੍ਰਭੂ ਨਾਲ ਪ੍ਰੇਮ।

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਪਸ ਆ ਗਏ ਅਸੀਂ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਜਿੱਦਾਂ ਸਾਡੇ ਤੁਸੀਂ ਪੇਰੈਂਟਹੁੱਡ 'ਚ ਆਉਂਦੇ ਹੋ ਤਾਂ ਸਾਰੇ ਪੇਰੈਂਟਸ ਦੀ ਇਹੀ ਕੰਸਰਨ ਹੁੰਦੀ ਹੈ ਕਿ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ, ਵੀ ਸਾਡੇ ਬੱਚੇ ਪੜ੍ਹ ਲਿਖ ਕੇ ਵਧੀਆ ਬਣ ਜਾਣ। ਪਰ ਜਦੋਂ ਅਸੀਂ ਇੱਕ ਕੰਟਰੀ 'ਚ ਮਾਈਗ੍ਰੇਟ ਕਰਦੇ ਹਾਂ ਤਾਂ ਉੱਥੇ ਕਈ ਵਾਰ ਸਾਨੂੰ ਐਜੂਕੇਸ਼ਨ ਸਿਸਟਮ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ, ਜਾਂ ਅਸੀਂ ਆਪਣੇ ਬੱਚਿਆਂ ਨੂੰ ਕਿਸ ਕਰੀਅਰ ਵੱਲ ਲੈ ਕੇ ਜਾਣਾ ਆ, ਤਾਂ ਸਾਡੇ ਮਨ 'ਚ ਬਹੁਤ ਕੰਸਰਨਸ ਹੁੰਦੇ ਨੇ। ਤਾਂ ਅੱਜ ਉਹਨਾਂ ਕੰਸਰਨਸ ਦੇ ਲਈ ਸਾਡੇ ਕੋਲ ਆਏ ਨੇ ਕੁਲਦੀਪ ਕੌਰ ਜੀ, ਜਿਹੜੇ ਕਿ ਹੈੱਡ ਟਿਊਟਰ ਨੇ ਰਾਈਟ ਸਟੈਪ ਅਕੈਡਮਿਕਸ ਵਿੱਚ, ਅਤੇ ਆਲਮੋਸਟ ਟੂ ਡੈਕਟਸ ਤੋਂ ਉਹ ਆਸਟ੍ਰੇਲੀਆ ਵਿੱਚ ਐਜ਼ ਅ ਟੀਚਰ ਨੇ। ਤੇ ਗੱਲ ਕਰਦੇ ਹਾਂ ਅੱਜ ਕੁਲਦੀਪ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਕੁਲਦੀਪ ਜੀ।
1: ਸਤਿ ਸ਼੍ਰੀ ਅਕਾਲ ਤਨੂ ਜੀ, ਕੀ ਹਾਲ ਹੈ?
0: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਸਭ ਠੀਕ ਠਾਕ।
0: ਆਪਾਂ ਗੱਲ ਕਰਦੇ ਹਾਂ ਜਿੱਦਾਂ ਆਸਟ੍ਰੇਲੀਆ ਦੇ ਐਜੂਕੇਸ਼ਨ ਸਿਸਟਮ ਬਾਰੇ। ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਇੰਡੀਆ 'ਚ ਵੀ ਪੜ੍ਹਾਉਂਦੇ ਸੀਗੇ, ਅਤੇ ਇੰਡੀਆ 'ਤੇ ਜਦੋਂ ਤੁਸੀਂ ਇੱਥੇ ਆਏ ਤਾਂ ਤੁਸੀਂ ਮਤਲਬ ਕੀ ਡਿਫਰੈਂਸ ਦੇਖਿਆ ਐਜੂਕੇਸ਼ਨ ਸਿਸਟਮ ਦਾ, ਜਾਂ ਆਸਟ੍ਰੇਲੀਆ ਦਾ ਐਜੂਕੇਸ਼ਨ ਸਿਸਟਮ ਕਿਵੇਂ ਦਾ ਆ?
1: ਜੇ ਇੰਡੀਆ ਤੇ ਆਸਟ੍ਰੇਲੀਆ ਦੇ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਫਰਕ ਹੈ
0: ਜੀ।
1: ਤੇ ਮੈਂ ਇੱਥੇ ਇੰਡੀਆ 'ਚ, ਚਾਹੇ ਮੈਂ ਟੀਚ ਕਰਦੀ ਸੀ ਕਾਲਜ ਲੈਵਲ 'ਤੇ, ਪ੍ਰੋਫੈਸਰ ਸੀ, ਪਰ ਜਦੋਂ ਮੈਂ ਇੱਥੇ ਆਈ ਹਾਂ, ਇੱਥੇ ਮੈਂ ਐਜ਼ ਅ ਸਟੂਡੈਂਟ ਆਈ ਹਾਂ, ਮੈਂ ਮਾਸਟਰਜ਼ ਇਨ ਟੀਚਿੰਗ ਕਰਨ ਆਈ ਹਾਂ, ਅਤੇ ਇੱਥੇ ਸਾਰਾ ਸਿਸਟਮ ਜਿਹੜਾ ਸੀਗਾ ਉਹ ਕੰਪਿਊਟਰ ਬੇਸ ਸੀ। ਤੁਸੀਂ ਅਸਾਈਨਮੈਂਟਸ ਉਹੋ ਜਿਹੀਆਂ ਬਣਾਉਣੀਆਂ, ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਕੁਛ ਨਵਾਂ ਸਿੱਖਣ ਵਾਲਾ ਸੀ, ਪਰ ਚੈਲੰਜਿੰਗ ਵੀ ਸੀਗਾ
0: ਜੀ।
1: ਤੇ ਉਹ ਚੈਲੰਜ ਦੇ ਵਿੱਚ ਸਿੱਖਿਆ, ਫਿਰ ਇੱਥੇ ਕਲਾਸਰੂਮ ਸਿਸਟਮਸ ਬਿਲਕੁਲ ਡਿਫਰੈਂਟ ਹੈ ਆਪਣੇ ਤੋਂ, ਕਾਫੀ ਐਡਵਾਂਸ ਹੈ
0: ਜੀ
1: ਇਨ ਟਰਮਸ ਆਫ ਹੈਂਡਸ ਔਨ ਐਕਟੀਵਿਟੀਜ਼, ਜਾਂ ਬੱਚਿਆਂ ਨੂੰ ਕਿੱਦਾਂ ਸਿਖਾਉਣੀਆਂ ਚੀਜ਼ਾਂ ਪ੍ਰੈਕਟੀਕਲ, ਉਹਦੇ ਵਿੱਚ ਬਹੁਤ ਐਡਵਾਂਸ ਹੈ। ਥਿਊਰੀ 'ਚ ਤਾਂ ਮੈਨੂੰ ਲੱਗਦਾ ਅਸੀਂ ਐਡਵਾਂਸ ਹੈ ਅੱਜ ਤੱਕ
0: ਜੀ।
1: ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਡਿਫਰੈਂਟ, ਮਤਲਬ ਨੋਰਮਲ ਇੱਥੇ ਸਕੂਲ ਦੇ ਜਿੱਦਾਂ ਅਸੀਂ ਸਰਕਾਰੀ ਸਕੂਲ ਕਹਿੰਦੇ, ਆਸਟ੍ਰੇਲੀਆ ਦੇ ਕਿਸੇ ਵੀ ਸਰਕਾਰੀ ਸਕੂਲ ਦੇ ਕਲਾਸਰੂਮ 'ਚ ਚਲ ਜਾਓ, ਬੱਚਿਆਂ ਕੋਲ, ਹਰ ਬੱਚੇ ਕੋਲ ਆਈਪੈਡ ਹੈ, ਟੀਚਰਸ ਕੋਲ ਆਪਣੇ ਡਿਵਾਈਸਿਸ ਹੈਗੇ ਆ, ਕਲਰਫੁਲ ਰੂਮਸ ਹੈ, ਸਟੇਸ਼ਨਰੀ ਉੱਥੇ ਬਹੁਤ ਪਈ ਆ। ਤੇ ਉਹ ਸਾਡੇ ਵਰਗੇ ਜਿਹੜੇ ਇੰਡੀਆ ਦੇ ਪੜ੍ਹੇ ਹੋਏ ਆ, ਜਾਂ ਇੰਡੀਆ 'ਚ ਅਸੀਂ ਜੋਬਸ ਵੀ ਕੀਤੀਆਂ, ਸਾਡੇ ਕੋਲ ਇੰਨੇ ਸਾਧਨ ਮੁਹੱਈਆ ਨਹੀਂ ਸੀਗੇ
0: ਜੀ।
1: ਤੇ ਅੱਜ ਦਾ ਤਾਂ ਮੈਨੂੰ ਪਤਾ ਨਹੀਂ ਇੰਡੀਆ 'ਚ ਕਿਸ ਤਰ੍ਹਾਂ, ਪਰ ਸਾਡੇ ਵੇਲੇ ਨਹੀਂ, ਸਾਨੂੰ ਇੰਨੀਆਂ ਚੀਜ਼ਾਂ ਨਹੀਂ ਸੀ ਮਿਲਦੀਆਂ ਹੁੰਦੀਆਂ। ਤਾਂ ਇੱਥੇ ਉਹ ਅਬੰਡੈਂਸ ਹੈਗੀ ਆ ਸੋਰਸਿਸ ਦੀ, ਤੇ ਉਹ ਗਵਰਨਮੈਂਟ ਵੱਲੋਂ ਹੀ ਪ੍ਰੋਵਾਈਡ ਹੁੰਦੀ ਆ। ਪ੍ਰਾਈਵੇਟ ਸਕੂਲਸ ਵਿੱਚ ਵੀ ਹੈਗੀ ਆ, ਪਰ ਗਵਰਨਮੈਂਟ ਸਕੂਲਸ ਵੀ ਅਸੀਂ ਕਹਿ ਨਹੀਂ ਸਕਦੇ ਵੀ ਕੁਛ ਘੱਟ ਹੈ
0: ਜੀ।
1: ਹਾਂਜੀ, ਤਾਂ ਇਹ ਚੀਜ਼ਾਂ ਕਿ ਆਈ ਗੈਸ ਲੱਕੀ ਆ ਬੱਚੇ ਜਿਹੜੇ ਇੱਥੇ ਪੜ੍ਹਦੇ ਪਏ ਆ, ਬਹੁਤ ਕੁਛ ਮੁਹੱਈਆ ਉਹਨਾਂ ਨੂੰ
0: ਜੀ। ਜਦੋਂ ਆਪਾਂ ਇੰਡੀਆ 'ਚ ਹੁੰਦੇ ਹਾਂ ਤਾਂ ਵੀ ਸਾਨੂੰ ਤਾਂ ਇਹ ਹੁੰਦਾ ਵੀ ਬਸ ਬੱਚਾ ਸਕੂਲ ਗਿਆ ਵੀ ਮਤਲਬ ਉਹਦੀ LKG UKG ਸ਼ੁਰੂ ਹੋਈ, ਅਤੇ ਮਤਲਬ ਹੁਣ 12th ਤੱਕ ਪੇਰੈਂਟਸ ਬੇਫਿਕਰ ਹੁੰਦੇ ਨੇ ਵੀ ਸਕੂਲ ਵਾਲਿਆਂ ਨੇ ਸਾਰਾ ਕੁਛ ਕਰਨਾ ਆ। ਪਰ ਜਦੋਂ ਆਪਾਂ ਇੱਥੇ ਵਾਲਾ ਸਿਸਟਮ ਦੇਖਦੇ ਹਾਂ, ਇੱਥੇ ਬੜਾ ਡਿਫਰੈਂਟ ਆ ਵੀ ਬੱਚੇ ਨੂੰ ਪਹਿਲਾਂ ਚਾਈਲਡ ਕੇਅਰ, ਫਿਰ ਕਿੰਡਰ, ਫਿਰ ਸਕੂਲ ਸਟਾਰਟ ਹੁੰਦਾ ਆ, ਤਾਂ ਉਹ ਚੀਜ਼ਾਂ ਦਾ ਬੇਸਿਕ ਕਿਵੇਂ ਹੁੰਦਾ ਆ?
1: ਬੇਸਿਕ ਕਾਫੀ ਹੱਦ ਤੱਕ ਸਿਮਿਲਰ ਹੈ ਜੀ। ਆਪਣੇ ਪ੍ਰਾਇਮਰੀ 5ਵੀਂ ਤੱਕ ਹੁੰਦੀ ਇੰਡੀਆ 'ਚ, ਇੱਥੇ 6ਵੀਂ ਤੱਕ ਪ੍ਰਾਇਮਰੀ ਹੁੰਦੀ
0: ਜੀ।
1: ਤੇ ਜਦੋਂ ਬੱਚਾ 3 ਸਾਲ ਦਾ ਹੁੰਦਾ, ਈਅਰ 3 ਐਂਡ ਈਅਰ 4 ਕਿੰਡਰ ਹੈ
0: ਜੀ,
1: ਤੇ ਉਹ ਫੁੱਲ ਟਾਈਮ ਨਹੀਂ ਹੁੰਦਾ, ਉਹ ਕੁਛ ਆਵਰਸ ਦਾ ਹੁੰਦਾ
0: ਜੀ।
1: ਤੇ ਚਾਈਲਡ ਕੇਅਰ ਜਾਂ ਡੇ ਕੇਅਰ ਉਹ ਪੇਰੈਂਟਸ ਦੀ ਚੋਇਸ ਹੈ, ਉਸ ਤੋਂ ਪਹਿਲਾਂ ਕਿ ਜੇ ਪੇਰੈਂਟਸ ਵਰਕਿੰਗ ਹੈ ਜਾਂ ਘਰੇ ਕੋਈ ਸਾਂਭਣ ਵਾਲਾ ਨਹੀਂ ਹੈ, ਜਾਂ ਉਹਨਾਂ ਨੇ ਬੱਚੇ ਨੂੰ ਜ਼ਿਆਦਾ ਐਕਸਪੋਜ਼ਰ ਦੇਣਾ
0: ਜੀ,
1: ਤੇ ਉਹ ਕੋਈ ਕੰਪਲਸਰੀ ਨਹੀਂ ਹੁੰਦਾ। ਜਿਹੜੀ ਕੰਪਲਸਰੀ ਐਜੂਕੇਸ਼ਨ ਹੈਗੀ ਆ ਉਹ ਸ਼ੁਰੂ ਹੁੰਦੀ ਹੈ ਕਿੰਡਰ ਤੋਂ
0: ਜੀ,
1: ਜਿਹੜਾ ਈਅਰ 3 ਤੇ ਈਅਰ 4 ਉਹ ਕੁਛ ਘੰਟਿਆਂ ਦਾ ਵੀਕ 'ਚ ਹੁੰਦਾ, 3-4 ਘੰਟਿਆਂ ਦਾ ਤੋਂ ਲੈ ਕੇ 8-10 ਘੰਟਿਆਂ ਦਾ। ਉਸ ਤੋਂ ਬਾਅਦ ਜਿਹੜੀ ਪ੍ਰਾਇਮਰੀ ਦੀ ਸਿੱਖਿਆ ਉਹ ਸ਼ੁਰੂ ਹੁੰਦੀ ਆ, ਜਿਹਨੂੰ ਆਪਾਂ ਗ੍ਰੇਡ ਪ੍ਰੈਪ ਕਹਿੰਦੇ ਹਾਂ
0: ਜੀ,
1: ਤੇ ਗ੍ਰੇਡ ਪ੍ਰੈਪ ਤੋਂ ਗ੍ਰੇਡ 6, ਮਤਲਬ ਪ੍ਰੈਪ ਪਹਿਲੀ ਤੋਂ ਪਹਿਲਾਂ ਦੀ ਇੱਕ ਕਲਾਸ ਹੁੰਦੀ ਆ, ਸੋ 6 ਸਾਲ ਉਹ ਤੇ ਇੱਕ ਪ੍ਰੈਪ, ਮਤਲਬ 7 ਸਾਲ ਬੱਚਾ ਪ੍ਰਾਇਮਰੀ 'ਚ ਪੜ੍ਹਦਾ
0: ਜੀ
1: ਹਰੇਕ ਬੱਚਾ। ਤੇ ਫਿਰ 7ਵੀਂ ਤੋਂ 10ਵੀਂ ਤੱਕ ਨੂੰ ਸੈਕੰਡਰੀ ਕਹਿੰਦੇ ਆ, ਤੇ ਜਾਂ ਹਾਇਰ ਐਜੂਕੇਸ਼ਨ ਕਹਿੰਦੇ ਆ, ਤੇ 11ਵੀਂ ਤੇ 12ਵੀਂ ਜਿਹੜੀ ਉਹ ਸੀਨੀਅਰ ਸੈਕੰਡਰੀ ਆ
0: ਜੀ,
1: ਤੇ VC ਕਹਿੰਦੇ ਉਹਨੂੰ 11ਵੀਂ ਤੇ 12ਵੀਂ ਨੂੰ।
0: ਸੋ
1: ਬੇਸਿਕਲੀ ਪ੍ਰੈਪ ਤੋਂ ਲੈ ਕੇ 12ਵੀਂ ਤੱਕ ਜਿਹੜੀ ਆ ਉਹ ਇਹਨਾਂ ਦਾ ਸਕੂਲ ਹੈ, ਜਿਹਨੂੰ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਕਹਿੰਦੇ ਸੀ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕਾਲਜ, ਯੂਨੀਵਰਸਿਟੀ, ਟੇਫ, ਜਿਸ ਤਰ੍ਹਾਂ ਵੀ ਬੱਚੇ ਦਾ ਇੰਟਰਸਟ ਹੈਗਾ।
0: ਜਿੱਦਾਂ ਸਾਡੇ ਆਪਣੇ ਇੰਡੀਆ 'ਚ ਆਪਾਂ ਪੜ੍ਹਦੇ ਸੀ ਕਿ 10th ਤੱਕ ਸਾਰਿਆਂ ਦਾ ਸਾਰਾ ਕੁਛ ਸੇਮ, ਫਿਰ ਪਲੱਸ 1 ਪਲੱਸ 2 ਜਾ ਕੇ ਆਪਾਂ ਆਪਣੀ ਚੋਇਸ ਦੇ ਕੋਰਸਿਸ ਲੈਂਦੇ ਸੀ, ਮੈਡੀਕਲ ਨੋਨ ਮੈਡੀਕਲ। ਤਾਂ ਫਿਰ ਇੱਥੇ ਜਿਹੜੇ ਬੱਚਿਆਂ ਨੂੰ ਕਦੋਂ ਐਡਵਾਈਸ ਕਰਨਾ ਸਟਾਰਟ ਕਰਦੇ ਹਾਂ ਜਾਂ ਸਾਨੂੰ ਕਦੋਂ ਪਤਾ ਲੱਗਦਾ ਕਿ ਇਹਨਾਂ ਦਾ ਇੰਟਰਸਟ ਕਿਸ ਚੀਜ਼ 'ਚ ਬਿਲਡ ਕਰ ਰਿਹਾ, ਵੀ ਇਹਨਾਂ ਨੇ ਕਿਹੜੇ ਕਿਹੜੇ ਸਬਜੈਕਟਸ ਚੂਜ਼ ਕਰਨੇ ਨੇ ਅੱਗੇ ਜਾ ਕੇ?
1: ਈਅਰ 9 ਤੱਕ ਤਕਰੀਬਨ ਸਾਰੇ ਸਬਜੈਕਟ ਸੇਮ ਹੀ ਹੁੰਦੇ, ਟੈਕਨੀਕਲੀ ਈਅਰ 10 ਤੱਕ ਵੀ ਸੇਮ ਹੀ ਹੁੰਦੇ ਆ
0: ਜੀ।
1: ਤੇ ਪਰ ਜਿਹੜੇ ਬੱਚੇ ਥੋੜੇ ਜ਼ਿਆਦਾ ਐਡਵਾਂਸ ਹੈਗੇ ਆ ਉਹਨਾਂ ਨੂੰ ਈਅਰ 9 ਦੇ ਵਿੱਚ ਉਹ ਆਫਰ ਕਰ ਦਿੰਦੇ ਆ ਕਿ ਕਿਉਂਕਿ ਇਹ ਬੱਚਾ ਜ਼ਿਆਦਾ ਸਮਾਰਟ ਹੈ ਤਾਂ 11ਵੀਂ 12ਵੀਂ ਦੇ ਕੋਈ ਵੀ ਸਬਜੈਕਟ 10ਵੀਂ 'ਚ ਕਰ ਸਕਦਾ, ਐਡਵਾਂਸ ਕਰ ਸਕਦਾ ਆ
0: ਜੀ,
1: ਠੀਕ ਹੈ, ਜਾਂ ਉਹਨੇ ਕੁਛ ਜ਼ਿਆਦਾ ਹੋਰ ਸਬਜੈਕਟਸ ਪੜ੍ਹਨੇ ਆ
0: ਜੀ।
1: ਸਾਡੇ ਵੇਲੇ ਬਹੁਤ ਸਿੰਪਲ ਹੁੰਦਾ ਸੀ, ਇੰਡੀਆ 'ਚ ਮੈਡੀਕਲ ਨੋਨ ਮੈਡੀਕਲ ਆਰਟਸ ਕਾਮਰਸ ਆ ਚਾਰ ਹੁੰਦੇ ਸੀਗੇ, ਹੈ ਨਾ। ਇੱਥੇ ਥੋੜ੍ਹਾ ਡਿਫਰੈਂਟ ਹੈ, ਇੱਥੇ ਤੁਸੀਂ ਸਾਇੰਸ ਦੇ ਨਾਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਵੀ ਪੜ੍ਹ ਸਕਦੇ ਆ
0: ਜੀ,
1: ਇੱਥੇ ਤੁਸੀਂ IT ਕਰਦੇ ਪਏ, ਕੰਪਿਊਟਰ ਸਾਇੰਸ ਕਰਦੇ, ਉਹਦੇ ਨਾਲ ਬਾਇਓਲੋਜੀ ਵੀ ਪੜ੍ਹ ਸਕਦੇ ਆ, ਇੱਥੇ ਕਾਫੀ ਵੇਰੀਏਸ਼ਨਸ ਹੈ ਯੂਨੀਵਰਸਿਟੀ ਲੈਵਲ ਤੇ ਜਾ ਕੇ। ਤੇ ਉਹਨਾਂ ਨੂੰ ਅਸੀਂ ਇੱਕ ਗਰੁੱਪ 'ਚ ਨਹੀਂ ਬੰਨ ਸਕਦੇ ਵੀ ਮੈਡੀਕਲ ਨੋਨ ਮੈਡੀਕਲ, ਉਹ ਹੈਗੇ ਆ ਦੋਜ਼ ਆਰ ਲਾਈਕ ਹੋਰ ਸਬਜੈਕਟਸ ਉਹ ਹੈਗੇ ਆ, ਪਰ ਉਸ ਤੋਂ ਇਲਾਵਾ ਵੀ ਜੇ ਬੱਚੇ ਨੇ, ਕਿਉਂਕਿ ਸਾਡੇ ਵੇਲੇ ਕਰੀਅਰ ਆਪਸ਼ਨਸ ਵੀ ਉਨੀਆਂ ਕੀ ਹੁੰਦੀਆਂ ਸੀ, ਐਡਵਾਂਸ ਦੇਸ਼ ਹੈ ਇਹਨਾਂ ਕੋਲ ਕਰੀਅਰ ਆਪਸ਼ਨਸ ਵੀ ਜ਼ਿਆਦਾ, ਅਤੇ ਇਸ ਕਰਕੇ ਇੱਥੇ ਜਿਹੜੇ ਸਬਜੈਕਟ ਕੋਂਬੀਨੇਸ਼ਨ ਹੈ ਉਹ ਉਹਨਾਂ ਦੀ ਵੇਰੀਏਸ਼ਨ ਬਹੁਤ ਹੈ, ਬੱਚੇ ਕੋਲ ਬਹੁਤ ਚੋਇਸਿਸ ਆ
0: ਜੀ।
1: ਹਾਂਜੀ,
0: ਜਿੱਦਾਂ ਤੁਸੀਂ ਪਹਿਲਾਂ ਗੱਲ ਕਹੀ ਕਿ ਜਿਹੜੇ ਪਬਲਿਕ ਸਕੂਲਸ ਨੇ ਇੱਥੇ ਉਹ ਵੀ ਬੜੇ ਐਡਵਾਂਸ ਲੈਵਲ 'ਤੇ ਕੰਮ ਕਰਦੇ ਨੇ, ਪਰ ਫਿਰ ਪਹਿਲਾਂ ਨਹੀਂ ਸੀ ਮੈਨੂੰ ਲੱਗਦਾ ਵੀ ਇੰਨਾ ਕੰਸਰਨ ਹੁੰਦਾ। ਆਫਟਰ ਕੋਵਿਡ ਤੁਸੀਂ ਦੇਖਿਆ ਵੀ ਐਜੂਕੇਸ਼ਨ ਸਿਸਟਮ ਜਾਂ ਪੇਰੈਂਟਸ ਦਾ ਕੰਸਰਨ ਜ਼ਿਆਦਾ ਵਧਿਆ ਬੱਚਿਆਂ ਦੇ ਕਰੀਅਰ ਨੂੰ ਲੈ ਕੇ, ਉਹਨਾਂ ਦੀ ਐਜੂਕੇਸ਼ਨ ਨੂੰ ਲੈ ਕੇ?
1: ਠੀਕ ਹੈ, ਹਾਂਜੀ, ਕਿਉਂਕਿ ਮੈਨੂੰ ਲੱਗਦਾ ਅਸੀਂ ਸਾਰੇ ਜਿੰਨੇ ਵੀ ਆਏ ਹਾਂ ਆਸਟ੍ਰੇਲੀਆ 20-25 ਸਾਲ ਪਹਿਲਾਂ ਆਉਣੇ ਸ਼ੁਰੂ ਹੋਏ ਹਾਂ ਅਤੇ ਆਏ ਹਾਂ, ਅਤੇ ਫਿਰ ਇਹ ਸਾਡੀ ਪਹਿਲੀ ਜਨਰੇਸ਼ਨ ਹੈ ਜਿਨ੍ਹਾਂ ਦੇ ਬੱਚੇ ਸਕੂਲਾਂ 'ਚ ਗਏ ਆ
0: ਜੀ,
1: ਕਿਉਂਕਿ ਉਸ ਤੋਂ ਪਹਿਲਾਂ ਅਸੀਂ ਆਪ ਮੋਸਟਲੀ, ਮੈਂ ਨਹੀਂ ਕਹਿੰਦੀ ਸਾਰੇ, ਪਰ ਮੋਸਟ ਆਫ ਅਸ ਅਸੀਂ ਆਪ ਪੜ੍ਹ ਲਿਖ ਕੇ ਇੱਥੇ ਪੱਕੇ ਹੋਏ ਹਾਂ
0: ਜੀ,
1: ਠੀਕ ਹੈ, ਤਾਂ ਸਾਡੀ ਪਹਿਲੀ ਜਨਰੇਸ਼ਨ ਸੀਗੀ, ਅਸੀਂ ਆਪਣੀਆਂ ਹੀ ਆਇਲਸ ਕਰ ਪੱਕੇ ਹੋ, ਉਹ ਕਰ ਐਕਸਪੀਰੀਅੰਸ ਪਾ, PR TR ਵਟੈਵਰ। ਉਸ ਤੋਂ ਬਾਅਦ ਫਿਰ ਜਦੋਂ ਸਾਡੀ ਜਨਰੇਸ਼ਨ ਸਕੂਲਾਂ 'ਚ ਗਈ ਆ ਤਾਂ ਆਈ ਗੈਸ ਉਦੋਂ ਥੋੜ੍ਹਾ ਜਿਹਾ ਅਸੀਂ ਸੈੱਟ ਹੋਣਾ ਸ਼ੁਰੂ ਕਰ ਗਏ ਸੀ, ਅਤੇ ਉਦੋਂ ਕੋਵਿਡ ਸ਼ੁਰੂ ਹੋ ਗਿਆ
0: ਜੀ।
1: ਅਤੇ ਕੋਵਿਡ ਦਾ ਪੋਜ਼ਿਟਿਵ ਇੰਪੈਕਟ ਇਹ ਹੋਇਆ ਕਿ ਬੱਚੇ ਘਰੋਂ ਪੜ੍ਹਦੇ ਸੀਗੇ
0: ਜੀ,
1: ਤਾਂ ਉਦੋਂ ਫਸਟ ਟਾਈਮ ਐਵਰ ਪੇਰੈਂਟਸ ਨੇ ਰਿਅਲਾਈਜ਼ ਕੀਤਾ ਕਿ ਕਲਾਸ 'ਚ ਕਿਸ ਤਰ੍ਹਾਂ ਪੜ੍ਹਾਉਂਦੇ ਆ
0: ਜੀ,
1: ਬੱਚੇ ਕਿਸ ਤਰ੍ਹਾਂ ਪੜ੍ਹਦੇ ਆ, ਟੀਚਰਸ ਕਿਸ ਤਰ੍ਹਾਂ ਲੈਸਨਸ ਡਿਲੀਵਰ ਕਰਦੇ ਆ, ਹੋਮਵਰਕ ਕੀ ਹੁੰਦਾ, ਕਿੱਦਾਂ ਕਰਨ ਨੂੰ ਕਿਹਾ ਜਾਂਦਾ
0: ਜੀ।
1: ਇੱਕ ਹੋਰ ਗੱਲ, ਮੋਸਟ ਆਫ ਇੱਥੇ ਜਿੰਨੇ ਵੀ ਸਰਕਾਰੀ ਸਕੂਲ ਆ ਉਹਨਾਂ 'ਚ ਨੋ ਹੋਮਵਰਕ ਪੋਲਿਸੀ ਆ, ਤਾਂ ਹੋਮਵਰਕ ਦਿੰਦੇ ਨਹੀਂ
0: ਜੀ,
1: ਪਰ ਕੋਵਿਡ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਹੋਮਵਰਕ ਦੇਣਾ ਸ਼ੁਰੂ ਕਰ ਦਿੱਤਾ, ਕਿਉਂਕਿ ਰੋਜ਼ ਦੀਆਂ ਰੋਜ਼ ਕਲਾਸਿਸ ਸੀ, ਦੈਟਸ ਹਾਊ ਇਟ ਇਜ਼ ਸਪੋਜ਼ਡ ਟੂ ਬੀ। ਤਾਂ ਉਦੋਂ ਪੇਰੈਂਟਸ ਕਾਫੀ ਅਵੇਅਰ ਹੋ ਗਏ, ਕਾਫੀ ਕੰਸਰਨ ਹੋ ਗਏ
0: ਜੀ।
1: ਤੇ ਬਾਕੀ ਕੋਵਿਡ ਤੋਂ ਬਾਅਦ ਤੁਹਾਨੂੰ ਪਤਾ ਕਿ ਸਾਡੀਆਂ ਲਾਈਫ 'ਚ ਵੈਸੇ ਹੀ ਬਹੁਤ ਵੱਡਾ ਟਰਨ ਆ ਗਿਆ ਸਕਰੀਨਸ ਦਾ ਸਾਰਿਆਂ ਦੇ, ਹੈ ਨਾ, ਤੇ ਕੁਛ ਉਹਦੇ ਗੁੱਡ ਆਸਪੈਕਟਸ ਵੀ ਆ ਤੇ ਕੁਛ ਬੈਡ ਵੀ ਆ,
0: ਹੈ ਨਾ।
1: ਤੇ ਉਹ ਫਿਰ ਪੇਰੈਂਟਸ ਨੂੰ ਲੱਗਿਆ ਕਿ ਸਕਰੀਨ ਟਾਈਮ ਬਹੁਤ ਜ਼ਿਆਦਾ ਹੁੰਦਾ ਪਿਆ ਬੱਚਿਆਂ ਲਈ
0: ਜੀ,
1: ਤੇ ਇਸ ਕਰਕੇ ਉਹ ਫਿਰ ਕੁਛ ਹੈਲਦੀ ਡਿਸਟ੍ਰੈਕਸ਼ਨਸ ਐਕਸਪਲੋਰ ਕਰਨ ਲੱਗੇ, ਤੇ ਜਿਹਦੇ ਵਿੱਚ ਆਈ ਗੈਸ ਅਕੈਡੈਮਿਕਸ ਸੀਗਾ ਕਿ ਚਲੋ ਬੱਚੇ ਦੀ ਔਨਲਾਈਨ ਟਿਊਟਰਿੰਗ ਕਰਵਾ ਦਈਏ ਜਾਂ ਫੇਸ ਟੂ ਫੇਸ ਜਾਂ ਜਿਸ ਤਰ੍ਹਾਂ ਵੀ, ਜੇ ਬੱਚਾ ਸਕਰੀਨ ਵੀ ਯੂਜ਼ ਕਰਦਾ ਤਾਂ ਉਹ ਕੁਛ ਪੋਜ਼ਿਟਿਵਲੀ ਯੂਜ਼ ਕਰੇ, ਉਹਦੇ 'ਚੋਂ ਕੁਛ ਸਿੱਖੇ
0: ਜੀ।
1: ਤਾਂ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਖਾਸ ਕਰਕੇ ਆਪਣੀ ਕਮਿਊਨਿਟੀ ਦੇ ਵਿੱਚ ਇਹ ਅਵੇਅਰਨੈਸ ਆਈ
0: ਜੀ,
1: ਤੇ ਫਿਰ ਪੇਰੈਂਟਸ ਨੇ ਤਰ੍ਹਾਂ ਤਰ੍ਹਾਂ ਦੇ ਚੀਜ਼ਾਂ ਐਕਸਪਲੋਰ ਕਰਨੀਆਂ ਸ਼ੁਰੂ ਕੀਤੀਆਂ ਕਿ ਬੱਚੇ ਦੀ ਹੈਲਪ ਕਰੀਏ ਤੇ ਉਹਨਾਂ ਦੀ ਮੈਂਟਲ ਹੈਲਥ ਨੂੰ ਵੀ ਜਿਹੜਾ ਹੈ ਇੱਕ ਸਹੀ ਨੈਵੀਗੇਸ਼ਨ ਦਈਏ
0: ਜੀ। ਜਿੱਦਾਂ ਆਪਾਂ ਟਿਊਸ਼ਨ ਦੀ ਗੱਲ ਕਰਦੇ ਹਾਂ, ਆਪਣੇ ਲੋਕਾਂ 'ਚ ਇਹ ਚੀਜ਼ ਜ਼ਿਆਦਾ ਆ ਜਾਂ ਜਿਹੜੇ ਮਤਲਬ ਇੱਥੋਂ ਦੇ ਬੋਰਨ ਬਰੋਟ ਅਪ ਨੇ ਜਾਂ ਇੱਥੋਂ ਦੇ ਹੀ ਨੇਟਿਵ ਲੋਕ ਨੇ, ਉਹਨਾਂ 'ਚ ਵੀ ਟਿਊਸ਼ਨ ਦਾ ਹੈਗਾ ਕਿ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਟਿਊਟਰਿੰਗ ਕਰਵਾਉਣੀ ਆ?
1: ਸਾਡੇ ਥੋੜ੍ਹਾ ਜਿਹਾ ਫਰਕ ਹੈ, ਵੈਸੇ ਇੱਥੋਂ ਵਾਲੇ ਵੀ ਕਰਵਾਉਂਦੇ ਆ, ਹਰ ਕਮਿਊਨਿਟੀ ਦੇ ਕਰਵਾਉਂਦੇ ਪਏ ਆ, ਏਸ਼ੀਅਨਸ ਵੀ ਕਰਵਾਉਂਦੇ ਆ, ਆਪਣੇ ਵੀ ਕਰਵਾਉਂਦੇ ਆ, ਹਰ ਕੋਈ ਕਰਵਾਉਂਦਾ
0: ਜੀ।
1: ਆਪਣਿਆਂ ਨੂੰ ਆਪਣਿਆਂ ਦੀ ਆਈ ਗੈਸ ਟਿਊਸ਼ਨ ਦੋ ਤਰ੍ਹਾਂ ਦੀ ਅਪਰੋਚ ਨੂੰ ਲੈ ਕੇ ਚੱਲਦੀ ਹੈ, ਇੱਕ ਤਾਂ ਹੈਗਾ ਕਿ ਬੱਚਾ ਥੋੜ੍ਹਾ ਵੀਕ ਹੈ ਤਾਂ ਚਲੋ ਉਹਦਾ ਗੈਪ ਕਵਰ ਹੋ ਜਾਵੇ,
0: ਹਾਂਜੀ,
1: ਇੱਕ ਜੇ ਬੱਚਾ ਐਵਰੇਜ ਕਰਦਾ ਤਾਂ ਚੰਗਾ ਕਰਨ ਲੱਗ ਪਵੇ
0: ਜੀ।
1: ਪਰ ਜਿੰਨਾ ਕੁ ਆਈ ਮਾਈਟ ਬੀ ਰੋਂਗ, ਪਰ ਜਿੰਨੀ ਕੁ ਮੇਰੀ ਓਬਜ਼ਰਵੇਸ਼ਨ ਹੈ ਇਸ ਫੀਲਡ ਦੀ ਕਿ ਜਿਹੜੇ ਹੋਰ ਕਮਿਊਨਿਟੀਜ਼ ਦੇ, ਖਾਸ ਕਰਕੇ ਜਿਹੜੇ ਇੱਥੋਂ ਦੇ ਆਸਟ੍ਰੇਲੀਅਨ ਹੈ ਜਾਂ ਜੋ ਵੀ ਹੈ, ਉਹ ਜੇ ਉਹਨਾਂ ਦਾ ਬੱਚਾ ਬਹੁਤ ਐਡਵਾਂਸ ਹੈ, ਵੈਰੀ ਗੁੱਡ ਬੱਚਾ, ਤਾਂ ਉਹਨੂੰ ਟਿਊਟਰਿੰਗ 'ਚ ਪਾਉਂਦੇ ਆ ਕਿ ਯੈਸ ਇਟ ਲੁਕਸ ਲਾਈਕ ਅਰ ਚਾਇਲਡ ਇਜ਼ ਇੰਟਰਸਟਿਡ, ਅਤੇ ਅਸੀਂ ਇਹਨੂੰ ਹੋਰ ਮੌਕਾ ਦਈਏ। ਜੇ ਬੱਚਾ ਸੋਹਣੀ ਸੋਕਰ ਖੇਡਦਾ ਉਹ ਟਰਾਈ ਕਰੂਗੇ ਕਿ ਬੈਸਟ ਕੋਚ ਕੋਲ ਲੈ ਕੇ ਆਈਏ। ਜੇ ਬੱਚਾ ਤਾਂ ਉਹ ਜਦੋਂ ਇੱਕ ਵਾਰੀ ਫਾਈਂਡ ਆਊਟ ਕਰ ਲੈਂਦੇ ਕਿ ਨਹੀਂ ਸਾਡਾ ਬੱਚਾ ਪੜ੍ਹਨ ਵਾਲਾ, ਤਾਂ ਉਹਨੂੰ ਉਹ ਫਿਰ ਪਾਉਂਦੇ ਆ। ਅਤੇ ਸਾਡੇ ਵਾਲੇ ਪੇਰੈਂਟਸ ਜਿਹੜੇ ਆ, ਸਾਡੇ ਹਾਲਾਤ ਵੀ ਥੋੜੇ ਡਿਫਰੈਂਟ ਹੈ ਕਿ ਵਰਕਿੰਗ ਹੈ, ਫਿਰ ਘਰ ਆਉਂਦੇ ਆ, ਬੱਚਿਆਂ ਨੂੰ ਨਹੀਂ ਟਾਈਮ ਦੇ ਹੁੰਦਾ, ਗਿਲਟ ਟ੍ਰਿਪ ਵੀ ਆਉਂਦਾ ਆ, ਅਤੇ ਹਰੇਕ ਦੇ ਆਪਣੇ ਆਪਣੇ ਹੁੰਦੇ ਆ। ਪਰ ਮੈਨੂੰ ਲੱਗਦਾ ਕਿ ਸਾਡੇ ਵਾਲੇ ਆ ਜਿਹੜੇ ਆ ਉਹ ਥੋੜ੍ਹੇ, ਕਿਉਂਕਿ ਨਾਲੇ ਪੜ੍ਹਾਈ ਦੀ ਇੰਪੋਰਟੈਂਸ ਆਈ ਗਈ, ਅਸੀਂ ਜਿੰਨੇ ਵੀ ਇੱਥੇ ਪੱਕੇ ਹੋਏ ਇੱਕ ਪੜ੍ਹਾਈ ਕਰਕੇ ਹੋਏ ਆ, ਆਸਟ੍ਰੇਲੀਆ ਦੀ ਜਿੰਨੀ ਜਨਰੇਸ਼ਨ ਆ ਸਭ ਪੜ੍ਹ ਲਿਖ ਕੇ ਪੱਕੀ ਹੋਈ ਆ, ਤਾਂ ਕਰਕੇ ਅਸੀਂ ਪੜ੍ਹਾਈ ਦੀ ਇੰਪੋਰਟੈਂਸ ਨੂੰ ਭਲੀ ਭਾਂਤ ਜਾਣਦੇ
0: ਹਾਂ ਜੀ। ਅਤੇ ਤੁਹਾਨੂੰ ਲੱਗਦਾ ਕਿ ਟਿਊਸ਼ਨ ਆ ਜਿਹੜੀ ਉਹ ਬੱਚੇ ਦੇ ਲਈ, ਮਤਲਬ ਉਹ ਸਕੂਲੋਂ ਵੀ ਪੜ੍ਹ ਕੇ ਆਉਂਦਾ ਆ, ਅਤੇ ਟਿਊਸ਼ਨ ਉਹਨੂੰ ਉਹ ਚੀਜ਼ਾਂ ਤੋਂ ਕਿਵੇਂ ਡਿਫਰੈਂਸ਼ੀਏਟ ਕਰਦੀ ਹੈ, ਜਾਂ ਉਹਦੇ ਲਈ ਕਿਉਂ ਇੰਪੋਰਟੈਂਟ ਆ ਬੱਚੇ ਦੇ ਲਈ?
1: ਸਕੂਲ ਸਿਸਟਮ, ਅਗੇਨ ਮੈਂ ਕਹਿੰਦੀ, ਮੈਂ ਇੱਥੇ ਕੰਮ ਵੀ ਕੀਤਾ ਕਾਫੀ ਸਾਲ, ਮੈਂ ਇੱਥੇ ਟੀਚਰ ਰਹੀ ਹਾਂ, ਸਕੂਲ ਸਿਸਟਮ 'ਤੇ ਕੋਈ ਕੁਐਸਚਨ ਮਾਰਕ ਨਹੀਂ, ਬਹੁਤ ਵਧੀਆ, ਵੈਰੀ ਗੁੱਡ ਸਕੂਲ ਸਿਸਟਮ ਹੈ, ਉਹ 'ਚ ਕੋਈ ਪ੍ਰੋਬਲਮ ਨਹੀਂ ਹੈ, ਹਾਈਲੀ ਐਜੂਕੇਟਿਡ ਟੀਚਰਸ ਹੈ, ਸੇਮ ਕਰੀਕੁਲਮ ਫੋਲੋ ਕਰਦੇ ਆ, ਸੋ ਇਟਸ ਗੁੱਡ। ਟਿਊਟਰਿੰਗ ਆਈ ਥਿੰਕ ਦੋ ਤਿੰਨ ਗੁੱਡ ਰੀਜ਼ਨਸ ਜਿਹੜੇ ਆਪਾਂ ਕਰ ਸਕਦੇ ਹਾਂ। ਇੱਕ ਜਿੱਦਾਂ ਅਸੀਂ ਗੱਲ ਕਰ ਹੀ ਰਹੇ ਹਾਂ ਕਿ ਇਹ ਗੁੱਡ ਡਿਸਟ੍ਰੈਕਸ਼ਨ ਹੈ ਕਿ ਸਕੂਲੋਂ ਬੱਚਾ ਘਰ ਆ ਗਿਆ, ਮੈਂ ਬੋਰਡਿਆਂ ਬੋਰਡਿਆਂ ਬੋਰਡਿਆਂ, ਅਤੇ ਉਹਨੇ ਜਾਂ ਤਾਂ ਫਿਰ ਉਹ ਪੇਰੈਂਟਸ ਕੁਛ ਉਹਨੂੰ ਇੰਗੇਜ ਕਰਨ, ਅਤੇ ਟਿਊਟਰਿੰਗ ਐਂ ਆ ਕਿ ਬੱਚਾ ਚਲਾ ਗਿਆ ਉਹਦੇ ਕੋਲ, ਫਿਰ ਕੰਮ ਹੈਗਾ, ਤਿੰਨ ਚਾਰ ਦਿਨ ਉਹ ਬਿਜ਼ੀ ਰਹਿੰਦਾ, ਫਿਰ ਉਹਨੂੰ ਇਹ ਵੀ ਪਤਾ ਮੇਰਾ ਕਰੈਕਟ ਹੋਣਾ, ਫਿਰ ਉਹਨੂੰ ਇਹ ਵੀ ਪਤਾ ਪੇਰੈਂਟ ਟੀਚਰ ਮੀਟਿੰਗਸ ਹੁੰਦੀਆਂ। ਸੋ ਆਈ ਗੈਸ ਇਟ ਇਜ਼ ਅ ਚੰਗਾ, ਚੰਗੇ ਪਾਸੇ, ਜਿੱਦਾਂ ਅਸੀਂ ਕਹਿੰਦੇ ਕਿ ਚਲੋ ਨਿਆਣੇ ਨੂੰ ਚੰਗੇ ਪਾਸੇ ਲਾਇਆ, ਤਾਂ ਇੱਕ ਇਹ ਆ, ਇੱਕ ਹੈ ਪੇਰੈਂਟਸ ਕੋਲ ਟਾਈਮ ਦੀ ਘਾਟ ਹੈ,
0: ਅਤੇ
1: ਉਹਨਾਂ ਨੂੰ ਐਂਡ ਆਫ ਦਾ ਡੇ ਲੱਗਦਾ ਅਸੀਂ ਪੈਸੇ ਵੀ ਕਮਾ ਲਏ, ਘਰ ਵੀ ਲੈ ਲਿਆ, ਸਭ ਕੁਛ ਕਰ ਲਿਆ, ਪਰ ਅਸੀਂ ਬੱਚੇ ਨੂੰ ਨਹੀਂ ਐਨਫ ਟਾਈਮ ਦੇ ਪਾ ਰਹੇ, ਤਾਂ ਉਹ ਥੋੜ੍ਹਾ ਉਹ ਚੀਜ਼ ਹੁੰਦੀ ਆ, ਤਾਂ ਉਹਦੇ ਲਈ ਫਿਰ ਉਹ ਜੇ ਲੱਭਦੇ ਆ ਕਿ ਚਲੋ ਇਹਨੂੰ ਸਵਿਮਿੰਗ 'ਚ ਪਾ ਦਈਏ, ਕਰਾਟੇ ਕਰਾ ਦਈਏ, ਯੇ ਵੋ, ਤਾਂ ਉਹਦੇ ਵਿੱਚ ਫਿਰ ਜਦੋਂ ਟਿਊਸ਼ਨ ਵੀ ਕਰਦੇ ਆਈ ਥਿੰਕ ਤਾਂ ਉਹਨਾਂ ਦੀ ਸੈਟਿਸਫੈਕਸ਼ਨ ਹੈ। ਅਤੇ ਟਿਊਟਰਿੰਗ ਜਿਹੜੀ ਆ ਉਹ ਸਕੂਲ ਨੂੰ ਤਾਂ ਨਹੀਂ ਕਰ ਸਕਦੀ, ਪਰ ਇਹ ਆਈ ਗੈਸ ਇੱਕ ਬ੍ਰਿਜ ਦਾ ਕੰਮ ਹੈ, ਜਾਂ ਉਹਨੂੰ ਕੰਪਲੀਮੈਂਟ ਕਰਦੀ ਆ ਸਕੂਲ ਐਜੂਕੇਸ਼ਨ ਨੂੰ, ਤਾਂ ਬੱਚਾ ਜੋ ਵੀ ਸਕੂਲ ਤੋਂ ਸਿੱਖ ਕੇ ਆਉਂਦਾ, ਤਾਂ ਜੇ ਜਿੱਦਾਂ ਅਸੀਂ ਹੈਲਪ ਕਰਦੇ ਹਾਂ ਕਿ ਉਸ ਚੀਜ਼ ਨੂੰ ਹੋਰ ਕੰਪਲੀਮੈਂਟ ਕਰ ਸਕੇ, ਅਤੇ ਕੋਈ ਵੀ ਉਹਦੇ ਲਰਨਿੰਗ ਗੈਪਸ ਹੈ, ਡਾਊਟਸ ਹੈ ਕੁਛ ਹੈ, ਕਿਉਂਕਿ ਇਹ ਸਮਾਲ ਗਰੁੱਪ ਹੈ
0: ਜੀ,
1: ਆਸਟ੍ਰੇਲੀਅਨ ਸਟੈਂਡਰਡ ਕਲਾਸਰੂਮ ਸਾਈਜ਼ ਦੇ ਵਿੱਚ 25 ਕੁ ਬੱਚੇ ਹੁੰਦੇ ਆ, 24 25 26 ਇੰਨੇ ਕੁ ਬੱਚੇ ਹੁੰਦੇ ਆ ਇੱਕ ਕਲਾਸ ਦੇ ਵਿੱਚ, ਟਿਊਟਰਿੰਗ ਦੇ ਵਿੱਚ ਹੁੰਦੇ ਆ 5-6 ਬੱਚੇ ਹੋ ਗਏ ਮੈਕਸ, ਇੰਨੇ ਕੁ ਬੱਚੇ ਹੁੰਦੇ ਆ, ਤਾਂ ਉਹ ਫਿਰ ਬੱਚੇ ਨੂੰ ਕਾਫੀ ਅਟੈਂਸ਼ਨ ਮਿਲਦੀ ਆ, ਔਰ ਕਈ ਚੀਜ਼ਾਂ ਉਹਦੀਆਂ ਨਹੀਂ ਕਲੀਅਰ ਹੋਈਆਂ ਹੁੰਦੀਆਂ, ਉੱਥੇ ਕਰ ਲੈਂਦਾ ਫਿਰ ਇੱਕ, ਕਿਉਂਕਿ ਛੋਟੇ ਗਰੁੱਪ 'ਚ ਹੁੰਦਾ ਤਾਂ ਉਹਦਾ ਕੌਨਫੀਡੈਂਸ ਵੀ ਜ਼ਿਆਦਾ ਬਣ ਜਾਂਦਾ, ਤਾਂ ਆਹ 3-4 ਚੀਜ਼ਾਂ ਆ। ਬਾਕੀ ਸਕੂਲਸ ਦੀ ਪਰਫੋਰਮੈਂਸ ਵੈਰੀ ਗੁੱਡ ਹੈ, ਕੋਈ ਉਹਦੇ 'ਤੇ ਐਸ ਆਈ ਥੋਲਡ ਕੋਈ ਕੁਐਸਚਨ ਮਾਰਕ ਨਹੀਂ ਹੈ
0: ਜੀ। ਜਿੱਦਾਂ ਇੱਥੇ ਕਿਹੜੇ ਕਿਹੜੇ ਸਿਲੈਕਟਿਵ ਐਗਜ਼ਾਮਸ ਹੁੰਦੇ ਨੇ ਬੱਚਿਆਂ ਦੇ ਲਈ?
1: ਸਿਲੈਕਟਿਵ ਤੋਂ ਪਹਿਲਾਂ ਮੈਂ ਦੱਸੂੰਗੀ ਵੀ ਇੱਥੇ 3 ਤਰ੍ਹਾਂ ਦੇ ਐਗਜ਼ਾਮ ਹੁੰਦੇ ਆ, ਹਨਾ, ਐਗਜ਼ਾਮ 9ਵੀਂ ਤੱਕ ਹੀ ਹੁੰਦੇ ਆ, ਉਸ ਤੋਂ ਬਾਅਦ ਜਿਹੜੇ ਆ ਇਹਨਾਂ ਦੇ ਆਪਣੇ 11ਵੀਂ 12ਵੀਂ ਦੇ ਤਾਂ ਆਪਣੇ ਬਹੁਤ ਜ਼ਿਆਦਾ ਹੁੰਦੇ ਆ। ਜਿੱਦਾਂ ਅਸੀਂ ਇੰਡੀਆ 'ਚ ਕਹਿੰਦੇ ਸੀ ਸਾਡਾ ਬੋਰਡ ਹੈ, ਹਨਾ, ਸਾਡੇ ਬੋਰਡ ਦੇ ਐਗਜ਼ਾਮ ਹੈ, 5ਵੀਂ ਬੋਰਡ ਦੀ, 8ਵੀਂ ਬੋਰਡ ਦੀ, ਹੈ ਨਾ, ਇੱਥੇ ਬੋਰਡ ਹੈਗੀ ਆ ਗ੍ਰੇਡ 3, ਗ੍ਰੇਡ 5, ਗ੍ਰੇਡ 7, ਗ੍ਰੇਡ 9,
0: ਤੇ
1: ਇੱਥੋਂ ਦੇ ਬੋਰਡ ਨੂੰ ਮੋਟੇ ਜਿਹੇ ਤੌਰ 'ਤੇ ਅਸੀਂ ਨੈਪਲੈਨ ਕਹਿ ਸਕਦੇ ਹਾਂ, ਨੈਸ਼ਨਲ ਅਸੈਸਮੈਂਟ ਪ੍ਰੋਗਰਾਮ ਫੋਰ ਲਿਟਰੇਸੀ ਐਂਡ ਨਿਊਮਰੇਸੀ, ਤਾਂ ਉਹ ਗ੍ਰੇਡ 3, 5, 7 ਅਤੇ 9 ਦਾ ਹੁੰਦਾ, ਉਹ ਆਲ ਓਵਰ ਆਸਟ੍ਰੇਲੀਆ ਦਾ ਆ, ਉਹ ਚਾਹੇ ਬੱਚਾ ਮੈਲਬਰਨ ਬੈਠਾ, ਚਾਹੇ ਥੈਸਮੇਨੀਆ, ਚਾਹੇ ਸਿਡਨੀ, ਬ੍ਰਿਸਬੇਨ, ਕਿਤੇ ਵੀ ਬੈਠਾ, ਗ੍ਰੇਡ 3 ਦਾ ਬੱਚਾ, ਉਹਨੇ ਜੋ ਰਾਈਟਿੰਗ ਕਰਨੀ ਆ ਪੂਰੇ ਆਸਟ੍ਰੇਲੀਆ ਵਾਈਡ ਸੇਮ ਹੋਣੀ ਆ,
0: ਓਕੇ,
1: ਉਹਦਾ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਐਜ਼ ਆ ਪੇਰੈਂਟ ਬੱਚੇ ਨੂੰ ਅਤੇ ਸਕੂਲਸ ਨੂੰ ਇਹ ਦੱਸਦਾ ਕਿ ਜੇ ਆਸਟ੍ਰੇਲੀਆ ਦੀ ਐਵਰੇਜ ਆਹ ਹੈਗੀ ਆ, ਤਾਂ ਸਾਡਾ ਬੱਚਾ ਉਹਦੇ ਤੋਂ ਉੱਪਰ ਆ ਜਾਂ ਥੱਲੇ ਆ, ਜਾਂ ਬਹੁਤ ਉੱਪਰ ਆ, ਐਕਸੀਡਰ ਹੈ ਜਾਂ ਬਹੁਤ ਥੱਲੇ ਆ, ਤਾਂ ਅਸੀਂ ਬੱਚੇ ਨੂੰ ਨੈਕਸਟ ਕੀ ਫੋਕਸ ਕਰਨਾ ਉਹ ਦੱਸਦੇ ਆ। ਅਤੇ ਬੋਡੀ ਵਾਰੀ ਪੇਰੈਂਟਸ ਮੇਰੇ ਕੋਲ ਆਉਂਦੇ ਕਹਿੰਦੇ ਹਾਂਜੀ ਨੈਪਲੈਨ 'ਚੋਂ ਜੇ ਘੱਟ ਆ ਗਏ ਕੀ ਹੋ ਗਿਆ, ਵੱਧ ਆ ਗਏ, ਮੈਂ ਕਿਹਾ ਕੁਛ ਨਹੀਂ ਹੋਣਾ
0: ਜੀ,
1: ਇਹ ਸਿਰਫ ਆਪਾਂ ਨੂੰ ਪਤਾ ਲੱਗਦਾ ਕਿ ਸਾਡੇ ਬੱਚੇ ਦਾ ਲੈਵਲ ਕਿੱਥੇ ਆ ਅਤੇ ਅਸੀਂ ਨੈਕਸਟ ਉਹਨੂੰ ਕਿੱਥੋਂ ਫੋਕਸ ਕਰ ਸਕੀਏ। ਅਤੇ ਇਹ ਆਈ ਥਿੰਕ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਪੂਰੇ ਕੰਟਰੀ ਵਾਈਡ ਐਗਜ਼ਾਮ ਕਰਦੇ ਆ ਅਤੇ ਆਪਾਂ ਨੂੰ ਬਿਲਕੁਲ ਵੈਰੀ ਕਲੀਅਰ ਕੱਟ ਪਤਾ ਲੱਗ ਜਾਂਦਾ
0: ਜੀ।
1: ਰੀਸੈਂਟਲੀ ਰਿਜ਼ਲਟਸ ਆਉਂਦੇ ਪਏ ਆ, ਪਿਛਲੇ ਵੀਕ ਦੇ ਸ਼ੁਰੂ ਹੋ ਗਏ ਨੇ, ਜਿਹੜੇ 2026 ਦੇ ਆ, ਅਤੇ ਬਹੁਤ ਅੱਛੇ ਬੱਚਿਆਂ ਨੇ ਜਿਹੜੇ ਆ ਪਰਫੋਰਮ ਕਰਦੇ। ਅਤੇ ਆਪਣਾ ਵਿਕਟੋਰੀਆ ਤਾਂ ਆਏਗਾ ਪਿਛਲੇ ਸਾਲ ਅਤੇ ਪਿਛਲੇ ਸਾਲ 2 ਵਾਰੀ ਆਸਟ੍ਰੇਲੀਆ 'ਚ ਟੋਪਰ ਹੀ ਰਿਹਾ ਨੈਪਲੈਨ 'ਚੋਂ।
0: ਤੇ ਵੀ ਜਿੱਦਾਂ ਹੁਣ ਚਾਈਲਡਹੁੱਡ 'ਚ ਸਾਨੂੰ ਪੇਰੈਂਟਸ ਨੂੰ ਪਤਾ ਲੱਗ ਜਾਂਦਾ ਜਾਂ ਇੱਥੇ ਆਪਾਂ ਕਹਿ ਸਕਦੇ ਵੀ ਥੋੜ੍ਹਾ ਘੱਟ ਟਾਈਮ ਮਿਲਦਾ ਬੱਚੇ ਨੂੰ ਓਬਜ਼ਰਵ ਕਰਨ ਦੇ ਲਈ ਵੀ ਉਹਦਾ ਇੰਟਰਸਟ ਕਿਸ ਚੀਜ਼ 'ਚ ਜ਼ਿਆਦਾ ਆ ਜਾਂ ਪੇਰੈਂਟਸ ਦਾ ਲਾਈਫ ਸਟਾਈਲ ਕਹਿ ਲਓ ਐਵੇਂ ਸਾਡੀ ਬਿਜ਼ੀ ਲਾਈਫ ਹੁੰਦੀ ਆ ਤਾਂ ਕਿਤੇ ਨਾ ਕਿਤੇ ਟੀਚਰ ਬਹੁਤ ਵੱਡਾ ਰੋਲ ਪਲੇ ਕਰਦਾ ਉਹਨੂੰ ਸ਼ੇਪ ਅਪ ਕਰਨ ਦੇ ਲਈ ਤਾਂ ਜਦੋਂ ਤੁਹਾਡੇ ਕੋਲ ਬੱਚੇ ਟਿਊਸ਼ਨ 'ਤੇ ਆਉਂਦੇ ਨੇ ਮਤਲਬ ਕਿਹੜੀ ਕਲਾਸ ਤੋਂ ਇੱਥੇ ਟਿਊਸ਼ਨ ਆਪਣੇ ਸਟਾਰਟ ਹੋ ਜਾਂਦੀ ਆ ਰਾਈਟ ਸਟੈਪਸ ਅਕੈਡੈਮਿਕ ਦੇ
1: ਅਸੀਂ ਗ੍ਰੇਡ ਪ੍ਰੈਪ ਤੋਂ ਜਿੱਦਾਂ ਹੀ ਬੱਚਾ ਸਕੂਲ 'ਚ ਜਾਂਦਾ ਪਹਿਲੀ ਤੋਂ ਪਹਿਲਾਂ ਜਿਹੜਾ ਗ੍ਰੇਡ ਪ੍ਰੈਪ ਹੁੰਦਾ ਆ ਅਸੀਂ ਉੱਥੋਂ ਲੈ ਕੇ 10ਵੀਂ ਤੱਕ ਕਰਦੇ ਹਾਂ ਅਸੀਂ 11ਵੀਂ 12ਵੀਂ ਦੀ ਨਹੀਂ ਕਰਵਾਉਂਦੇ VCA ਦੀ ਕਿਉਂਕਿ ਉਹਦੇ ਵਿੱਚ ਬਹੁਤ ਡਾਈਵਰਸ ਸਬਜੈਕਟ ਹੋ ਜਾਂਦੇ ਆ ਤੁਹਾਨੂੰ ਫਿਰ ਬਹੁਤ ਵੱਡੀ ਟੀਮ ਚਾਹੀਦੀ ਆ
0: ਜੀ
1: ਤੇ 10th ਤੱਕ ਤੁਹਾਡੇ ਬੇਸਿਕਲੀ ਦੋ ਹੀ ਕੋਰ ਸਬਜੈਕਟ ਹੁੰਦੇ ਆ ਇੰਗਲਿਸ਼ ਤੇ ਮੈਥਸ
0: ਜੀ
1: ਤੇ ਉਹ ਕੋਰ ਸਬਜੈਕਟਸ ਤੇ ਤੁਹਾਡੀਆਂ ਸਾਰੀਆਂ ਅਸੈਸਮੈਂਟਸ ਹੁੰਦੀਆਂ ਚਾਹੇ ਉਹ ਤੁਹਾਡਾ ਨੈਪਲਨ ਹੈ ਚਾਹੇ ਉਹ ਤੁਹਾਡਾ ਸਿਲੈਕਟਿਵ ਹੈ ਚਾਹੇ ਸਕਾਲਰਸ਼ਿਪ ਹੈ
0: ਜੀ
1: ਸਾਰੇ ਦਾ ਸਾਰਾ ਇਹਨਾਂ ਦੋ ਸਬਜੈਕਟਸ ਤੇ ਹੀ ਹੁੰਦਾ ਤੇ ਆਪਾਂ ਇਹ ਦੋ ਸਬਜੈਕਟ ਪਲੱਸ ਨੈਪਲਨ ਐਗਜ਼ਾਮ ਸਿਲੈਕਟਿਵ ਐਗਜ਼ਾਮਸ ਤੇ ਸਕਾਲਰਸ਼ਿਪਸ ਐਗਜ਼ਾਮ ਉਹਨਾਂ ਦੀ ਪ੍ਰੈਪਰੇਸ਼ਨ ਕਰਵਾਉਂਦੇ ਆ
0: ਜਦੋਂ ਕੋਈ ਬੱਚਾ ਨਵਾਂ ਨਵਾਂ ਤੁਹਾਡੇ ਕੋਲ ਆਉਂਦਾ ਕਿ ਲਾਈਕ ਈਅਰ 1 ਈਅਰ 2 ਤੇ ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਫਿਊਚਰ 'ਚ ਜਾ ਕੇ ਇਹਨੇ ਕੁਛ ਵਧੀਆ ਕਰਨਾ ਹੀ ਕਰਨਾ ਆ
1: ਕਾਫੀ ਹੱਦ ਤੱਕ ਪਤਾ ਲੱਗ ਜਾਂਦਾ ਜਿੱਦਾਂ ਕਈ ਬੱਚੇ ਬੜੇ ਸਵਿਚ ਔਨ ਹੁੰਦੇ ਰੈਡੀ ਟੂ ਲਰਨ ਹੁੰਦੇ ਆ ਉਹਨਾਂ ਨੇ ਕਰਨਾ ਹੁੰਦਾ ਵਧੀਆ ਕਰਨਾ ਹੁੰਦਾ ਬਹੁਤੀ ਵਾਰੀ ਪਤਾ ਲੱਗ ਜਾਂਦਾ ਪਰ ਅਗੇਨ ਕਈ ਵਾਰੀ ਏਜ ਦੇ ਅਕੋਰਡਿੰਗ ਬੱਚੇ ਚੇਂਜਿਸ ਆ ਜਾਂਦੀਆਂ ਕਈ ਵਾਰੀ ਫੈਮਿਲੀ ਸਰਕਮਸਟਾਂਸਿਸ ਇੱਦਾਂ ਦੇ ਹੋ ਗਏ ਘਰ ਮੂਵ ਕਰ ਲਿਆ ਗ੍ਰੈਂਡ ਪੇਰੈਂਟਸ ਆ ਗਏ ਤਾਂ ਉਹਦੇ ਵਿੱਚ ਫਿਰ ਫਲਕਚੁਏਸ਼ਨਸ ਆ ਜਾਂਦੀਆਂ ਕਈ ਵਾਰੀ ਬੱਚਾ ਬਹੁਤ ਗੁੱਡ ਪਰਫੋਰਮ ਕਰਨ ਲੱਗ ਪੈਂਦਾ ਕਈ ਵਾਰੀ ਥੋੜ੍ਹਾ ਡਾਊਨ ਚਲਾ ਜਾਂਦਾ ਬਟ ਦੈਟਸ ਓਕੇ ਐਜ਼ ਲੌਂਗ ਐਜ਼ ਕੰਸਿਸਟੈਂਸੀ ਹੈਗੀ ਆ ਅਤੇ ਅਗੇਨ ਮੈਂ ਪੇਰੈਂਟਸ ਨੂੰ ਵੀ ਇਹੀ ਕਹਿੰਦੀ ਹੁੰਦੀ ਹਾਂ ਕਿ ਇਹ ਨਹੀਂ ਕਿ ਤੁਸੀਂ ਸਾਡੇ ਕੋਲ ਹੀ ਆਓ ਤਾਂ ਹੀ ਕੰਸਿਸਟੈਂਸੀ ਬਣੇਗੀ ਘਰ 'ਚ ਤੁਹਾਡੇ ਕੋਈ ਵੀ ਗ੍ਰੈਂਡ ਪੇਰੈਂਟਸ ਹੈਗੇ ਪੜ੍ਹੇ ਲਿਖੇ ਆ ਕੋਈ ਚਾਚਾ ਤਾਇਆ ਮਾਮਾ ਚਾਚੀ ਐਨੀ ਵਨ ਔਰ ਯੂ ਗਾਇਸ ਕੋਈ ਵੀ ਤੁਹਾਨੂੰ ਲੱਗਦਾ ਕਿ ਵੀਕਲੀ ਦੋ ਤਿੰਨ ਘੰਟੇ ਬੱਚੇ ਨੂੰ ਚਾਹੇ ਅੱਧਾ ਅੱਧਾ ਘੰਟਾ ਘੰਟਾ ਘੰਟਾ ਵੀ ਦੇ ਸਕਦੇ ਆ ਜਿਹਦੇ ਨਾਲ ਕੰਸਿਸਟੈਂਸੀ ਆ ਤੁਹਾਨੂੰ ਕੋਈ ਲੋੜ ਨਹੀਂ ਆ ਟਿਊਸ਼ਨ ਸੈਂਟਰਸ ਵਿੱਚ ਆਉਣ ਦੀ ਅਤੇ ਜੇ ਉਹ ਤੁਸੀਂ ਥੋੜ੍ਹਾ ਬਹੁਤ ਐਟਮੋਸਫੀਅਰ ਘਰ 'ਚ ਦੇ ਸਕਦੇ ਆ ਅਤੇ ਜੇ ਹਾਂ ਔਖਾ ਘਰ ਦੇ ਵਿੱਚ ਤਾਂ ਆਈ ਨੋ ਜੋ ਦੋਨੋਂ ਪੇਰੈਂਟਸ ਆ ਵਰਕਿੰਗ ਹੈ ਬੜਾ ਔਖਾ ਹੋ ਜਾਂਦਾ ਆ ਮੈਂ ਆਪਣੀ ਵੀ ਐਗਜ਼ਾਮਪਲ ਲੈ ਲਵਾਂ ਤਾਂ ਮੇਰੇ ਬੱਚੇ ਵੀ ਹੁਣ ਤੱਕ ਮੇਰੇ ਨਾਲ ਜਾਂਦੇ ਆ ਵੀਕ 'ਚ ਦੋ ਦਿਨ ਉੱਥੇ ਹੀ ਪੜ੍ਹਦੇ ਆ ਹੁਣ ਮੈਂ ਘਰ ਆ ਕੇ ਕਹਾਂ ਕਿ ਮੈਂ ਉਹਨਾਂ ਨੂੰ ਪੜ੍ਹਾਵਾਂ ਮੈਂ ਨਹੀਂ ਪੜ੍ਹਾ ਸਕਦੀ
0: ਜੀ
1: ਥੱਕ ਜਾਂਦੇ ਹਾਂ ਆਪਾਂ ਟ੍ਰੇਨ ਹੋ ਜਾਂਦੇ ਹਾਂ ਹਾਂਜੀ ਅਤੇ ਜੇ ਤਾਂ ਕੋਈ ਸੋਰਸਿਸ ਹੈਗੇ ਡੈਫੀਨੇਟਲੀ ਜੇ ਨਹੀਂ ਆ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਦਾ ਹੋਰ ਅਕੈਡੈਮਿਕ ਗਰੋਥ ਹੋਵੇ ਅਤੇ ਓਵਰਆਲ ਕੌਨਫੀਡੈਂਸ ਬਣੇ ਤਾਂ ਫਿਰ ਤੁਸੀਂ ਕਿਤੇ ਵੀ ਹੈਲਪ ਲੈ ਸਕਦੇ ਹਾਂ
0: ਜਿੱਦਾਂ ਕਈ ਐਵਰੇਜ ਬੱਚੇ ਹੁੰਦੇ ਨੇ ਅਤੇ ਪੇਰੈਂਟਸ ਨੂੰ ਹੁੰਦਾ ਕਿ ਆਪਣੇ ਸਿਲੈਕਟਿਵਸ ਨੂੰ ਕਰੈਸ਼ ਕਰਨ ਫਿਊਚਰ 'ਚ ਜਾ ਕੇ ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸ ਏਜ ਤੋਂ ਬੱਚਿਆਂ ਨੂੰ ਮਤਲਬ ਸਕੂਲ ਤਾਂ ਓਬਵੀਅਸਲੀ ਉਹਨਾਂ ਨੇ ਜਾਣਾ ਹੀ ਜਾਣਾ ਹੈ ਕਿ ਐਕਸਟਰਾ ਹੈਲਪ ਐਜ਼ ਅ ਟਿਊਸ਼ਨ ਉਹਨਾਂ ਨੂੰ ਕਦੋਂ ਤੋਂ ਜੁਆਇਨ ਕਰਵਾ ਦੇਣੀ ਚਾਹੀਦੀ ਹੁੰਦੀ ਹੈ ਉਹ ਜ਼ਿਆਦਾ ਵਧੀਆ ਚੀਜ਼ ਆ
1: ਜਿੱਦਾਂ ਤੁਸੀਂ ਕਿਹਾ ਕਿ ਸਿਲੈਕਟਿਵ ਐਂਟਰੀ ਜਿਹੜਾ ਬੱਚੇ ਦਾ ਜੇ ਤਾਂ ਗੋਲ ਹੈਗਾ ਆ
0: ਜੀ
1: ਉਹ ਟਿਊਸ਼ਨ ਆਈ ਗੈਸ ਗ੍ਰੇਡ 5-6 ਤੋਂ ਸ਼ੁਰੂ ਕਰਵਾ ਦੇਣੀ ਚਾਹੀਦੀ ਆ ਉਦੋਂ ਕਿ ਥੋੜ੍ਹਾ ਉਹਨੂੰ ਐਕਸਟਰਾ ਹੈਲਪ ਮਿਲੇ ਪਰ ਅਗੇਨ ਜੇ ਉਹ ਹੈਲਪ ਘਰ ਦੇ ਵਿੱਚ ਨਹੀਂ
0: ਜੀ
1: ਸਾਡੇ ਇੱਕ ਨੋਨ ਹੈ ਉਹਨਾਂ ਦੇ ਆਈ ਥਿੰਕ ਗ੍ਰੈਂਡ ਮਦਰ ਪੰਜਾਬ ਕਿਸੇ ਸਕੂਲ 'ਚ ਸਾਇੰਸ ਮੈਥ ਦੇ ਟੀਚਰ ਸੀ ਅਤੇ ਉਹਨਾਂ ਨੇ ਬੱਚੇ ਨੂੰ 7ਵੀਂ 8ਵੀਂ 'ਚ 2 ਸਾਲ ਘਰੇ ਹੀ ਪੜ੍ਹਾਇਆ ਅਤੇ ਉਹ ਬੱਚੇ ਦਾ ਸਿਲੈਕਟਿਵ ਕਲੀਅਰ ਹੋ ਗਿਆ
0: ਅਤੇ
1: ਗ੍ਰੈਂਡ ਮਦਰ ਨੇ ਸਾਰਾ ਟੀਚ ਕੀਤਾ ਸੋ ਇਹ ਨਹੀਂ ਹੈ ਕਿ ਉਹਨੇ ਉੱਥੇ ਆਉਣਾ ਹੀ ਆਉਣਾ ਚਾਹੇ ਆਪ ਮੇਰਾ ਬਿਜ਼ਨਸ ਹੈ ਪਰ ਸਟਿਲ ਜਿਹੜਾ ਆ ਅਗੇਨ ਇਹੀ ਹੈ ਕਿ ਤੁਹਾਨੂੰ ਜਿੱਥੋਂ ਵੀ ਹੈਲਪ ਮਿਲ ਰਹੀ ਆ ਉਹ ਹੈਲਪ ਲਓ ਅਤੇ ਸਿਲੈਕਟਿਵ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ ਇੰਟੈਂਸ ਹੁੰਦਾ ਅਤੇ ਯੂਜਲੀ ਅਸੀਂ ਜਦੋਂ ਬੱਚਾ ਗ੍ਰੇਡ 7 'ਚ ਹੁੰਦਾ ਆਫਟਰ ਨੈਪਲਨ ਹੁਣ ਇਹਨਾਂ ਦਿਨਾਂ ਦੇ ਵਿੱਚ ਔਗਸਤ ਵਿੱਚ ਅਸੀਂ ਕਲਾਸਿਸ ਸ਼ੁਰੂ ਕਰ ਦੇਣੀਆਂ ਅਤੇ ਅਗਲੀ ਜੁਲਾਈ 'ਚ ਐਗਜ਼ਾਮ ਹੈ ਅਤੇ ਇਹਦੀ ਵੀਕਲੀ 4-5 ਘੰਟੇ ਦੀ ਕਲਾਸ ਹੁੰਦੀ ਆ
0: ਅਤੇ
1: ਇਹ ਕਾਫੀ ਇੰਟੈਂਸ ਪ੍ਰੋਗਰਾਮ ਹੈ ਅਤੇ ਅਗੇਨ ਪੇਰੈਂਟਸ ਨੂੰ 3-4 ਮਹੀਨੇ ਬਾਅਦ ਅਸੀਂ ਦੱਸ ਦਿੰਦੇ ਹਾਂ ਕਿ ਬੱਚਾ ਜਿਹੜਾ ਆ ਕਈ ਬੱਚੇ ਬਹੁਤ ਜ਼ਿਆਦਾ ਇੰਟਰਸਟਿਡ ਹੁੰਦੇ ਆ ਪੇਰੈਂਟਸ ਵੀ ਇੰਟਰਸਟਿਡ ਹੁੰਦੇ ਆ ਅਸੀਂ ਵੀ ਜਿੰਨੇ ਐਫਰਟਸ ਪਾ ਸਕਦੇ ਪਾਉਂਦੇ ਹਾਂ ਅਤੇ ਉਹ ਰਲ ਮਿਲ ਕੇ ਸਾਰਾ ਕੁਛ ਵਧੀਆ ਹੋ ਜਾਂਦਾ ਕਈ ਵਾਰੀ ਬੱਚੇ ਨੂੰ ਲੱਗਦਾ ਕਿ ਮੈਨੂੰ ਫੋਰਸਡ ਆ ਰਿਹਾ ਮੈਂ ਨਹੀਂ ਇੰਨਾ ਇੰਟਰਸਟਿਡ ਹਾਂ ਉਹਨੂੰ ਗੇਮਾਂ ਪਸੰਦ ਆ ਜ਼ਿਆਦਾ ਜਾਂ ਕੁਛ ਵੀ ਆ ਤਾਂ ਫਿਰ ਪੇਰੈਂਟਸ ਨੂੰ ਵੀ ਪਤਾ ਹੁੰਦਾ ਪਰ ਕਈ ਵਾਰੀ ਪੇਰੈਂਟਸ ਇਹ ਕਹਿ ਦਿੰਦੇ ਆ ਕਿ ਚਲੋ ਕੋਈ ਨਹੀਂ ਐਕਸਪੋਜ਼ਰ ਹੋ ਜਾਊਗਾ ਬੱਚੇ ਕਿਉਂਕਿ ਹੁਣ ਆਪਾਂ ਇਹਨਾਂ ਦੇਸ਼ਾਂ 'ਚ ਇੰਨੇ ਕੁ ਤਾਂ ਹੈਗੇ ਹਾਂ ਵੀ ਆਪਾਂ ਪੁੱਛ ਤਾਂ ਨਹੀਂ ਕਰਦੇ ਬੱਚੇ ਨੂੰ ਪਰ ਐਂ ਹੋ ਜਾਂਦਾ ਵੀ ਚਲੋ ਐਗਜ਼ਾਮ ਦਾ ਐਕਸਪੋਜ਼ਰ ਹੋ ਜਾਊਗਾ ਜੇ ਬੱਚਾ ਕਰ ਸਕਦਾ ਪਰ ਅਗੇਨ ਹਰ ਬੱਚਾ ਸਿਲੈਕਟਿਵ ਨਹੀਂ ਕਰ ਸਕਦਾ
0: ਜੀ
1: ਹਰ ਬੱਚਾ ਕਿਉਂਕਿ ਇਟਸ ਅ ਵੈਰੀ ਇੰਟੈਂਸ ਪ੍ਰੋਗਰਾਮ ਤੇ ਇਹਦੇ ਵਿੱਚ ਮੈਨੂੰ ਲੱਗਦਾ 20% ਟੀਚਰ ਤੇ ਪੇਰੈਂਟਸ ਹੋ ਸਕਦੇ ਆ, 80% ਬੱਚੇ ਦੀ ਸੈਲਫ ਲਰਨਿੰਗ ਮੋਟੀਵੇਸ਼ਨ। ਹਾਂ, ਇਹਦੇ ਵਿੱਚ ਪੜ੍ਹਾਈ ਨਾਲੋਂ ਉਹਦੀ ਮੋਟੀਵੇਸ਼ਨ ਜਾਂ ਹਾਓ ਐਂਥੂਸੀਆਸਟਿਕ ਹੈ ਚਾਈਲਡ ਇਜ਼, ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਆ।
0: ਜਿੱਦਾਂ ਤੁਸੀਂ ਬੱਚਿਆਂ ਨੂੰ ਦੇਖਦੇ ਹੋ, ਤੁਹਾਡੇ ਕੋਲ ਬਹੁਤ ਛੋਟੀ ਏਜ ਤੋਂ ਲੈ ਕੇ 10th ਤੱਕ ਟੀਨੇਜਰਸ ਤੱਕ ਬੱਚੇ ਆਉਂਦੇ ਨੇ, ਤਾਂ ਮੋਸਟਲੀ ਬੱਚਿਆਂ ਨੂੰ ਕਿਹੜੇ ਕਿਹੜੇ ਚੈਲੰਜਸ ਆਉਂਦੇ ਨੇ?
1: ਬੱਚਿਆਂ ਨੂੰ ਚੈਲੰਜਸ ਆਈ ਗੈਸ ਉਹਨਾਂ ਦਾ ਇੱਕ ਤਾਂ ਗ੍ਰੇਡ 4-5 ਚ ਥੋੜਾ ਉਹਨਾਂ ਨੂੰ ਪਰਸਨੈਲਿਟੀ ਦਾ ਹੋ ਜਾਂਦਾ ਥੋੜਾ, ਹੈ ਨਾ, ਤੇ ਉਹਦੇ ਵਿੱਚ ਫਿਰ ਟੀਨੇਜ ਦਾ ਆਪਣਾ ਹੁੰਦਾ ਕਿ ਬੱਚੇ ਨੂੰ ਥੋੜਾ ਆਪਣੇ ਆਪ ਨੂੰ ਸਮਝਣ ਲਈ ਟਾਈਮ ਚਾਹੀਦਾ ਹੁੰਦਾ। ਅਤੇ ਸਾਡੇ ਕੋਲ ਜਿੰਨੇ ਵੀ ਬੱਚੇ ਆਉਂਦੇ ਆ ਉਹ ਤਕਰੀਬਨ, ਜਾਂ ਓਵਰਆਲ ਜਦੋਂ ਮੈਂ ਸਕੂਲਸ ਵਿੱਚ ਵੀ ਜੋਬ ਕਰਦੀ ਸੀ ਤਾਂ ਬੱਚੇ ਦੇ ਚੈਲੰਜਸ ਉਹਦੀ ਆਪਣੀ ਗਰੋਥ ਕਰਕੇ ਹੀ ਆ ਰਹੇ ਆ
0: ਜੀ,
1: ਗਰੋਥ ਕਰਕੇ। ਅਤੇ ਬਾਕੀ ਚਲੋ, ਬਾਕੀ ਘਰਾਂ ਦੇ ਵਿੱਚ ਔਨਗੋਇੰਗ ਹੈ, ਘਰਾਂ ਦੇ ਵਿੱਚ ਕੁਛ ਉੱਪਰ ਥੱਲੇ ਹੋ ਗਿਆ ਕੋਈ, ਕਈ ਵਾਰੀ ਹੁਣ ਤਾਂ ਵੈਸੇ ਬਹੁਤ ਘੱਟ ਹੈ, ਅੱਗੇ ਬਹੁਤ ਪਹਿਲਾਂ ਕਈ ਬੱਚਿਆਂ ਨੂੰ 2-2 ਸਾਲ ਇੰਡੀਆ ਰਹਿਣਾ ਪੈਂਦਾ ਸੀ ਜਾ ਕੇ ਇੱਥੇ ਪੇਰੈਂਟਸ ਨੂੰ, ਹੁਣ ਉਹ ਚੀਜ਼ ਹੈ ਨਹੀਂ। ਅਤੇ ਉਹ ਦੇਖੋ ਬੱਚੇ ਦਾ ਮੈਂਟੈਲਿਟੀ ਆ, ਉਹਦੀ ਸਾਈਕੋਲੋਜੀ ਕਿੰਨੀ ਅਫੈਕਟਿਡ ਹੈ ਕਿ ਬੱਚਾ 2-3 ਸਾਲ ਆਸਟ੍ਰੇਲੀਆ ਰਿਹਾ, ਕਿੰਡਰ ਕਰ ਲਿਆ, ਗ੍ਰੇਡ 1 ਪ੍ਰੈਪ ਕਰ ਲਈ, ਫਿਰ ਵਟਸਐਵਰ ਰੀਜ਼ਨ ਹੋਇਆ, ਪੇਰੈਂਟਸ ਨਹੀਂ ਪੱਕੇ ਸੀ, ਜਾਂ ਜੋ ਉਹ 2-3 ਸਾਲ ਇੰਡੀਆ ਰਿਹਾ ਦਾਦਾ ਦਾਦੀ ਜਾਂ ਨਾਨਾ ਨਾਨੀ ਨਾਲ ਜਾਂ ਭੂਆ ਨਾਲ, ਫਿਰ ਇੱਥੇ ਆ ਗਿਆ। ਅਤੇ ਸਾਈਕੋਲੋਜੀਕਲ ਜਿਹੜੇ ਹੈਗੇ ਆ ਇਹ ਰੀਜ਼ਨਸ ਯਾਦ ਆਇਆ, ਅਤੇ ਬਾਕੀ ਹਾਰਮੋਨਲ ਇਸ਼ੂਜ਼ ਹੈਗੇ ਆ। ਅਤੇ ਸਕੂਲਸ ਦੇ ਵਿੱਚ ਹੁਣ ਅੱਗੇ ਬਹੁਤ ਘੱਟ ਹੁੰਦਾ ਸੀ, ਜਦੋਂ ਮੈਂ ਸਟਾਰਟਿੰਗ ਜੋਬ ਸ਼ੁਰੂ ਕੀਤੀਆਂ ਸੀ ਕੋਈ ਸਕੂਲ ਦੇ ਵਿੱਚ 2-3 ਬੱਚੇ ਸਿੰਘ ਕੌਰ ਵਾਲੇ ਹੁੰਦੇ ਸੀ
0: ਜੀ,
1: ਹੁਣ ਮੈਨੂੰ ਲੱਗਦਾ ਅਦਰ ਵੇ ਅਰਾਊਂਡ ਹੋਇਆ ਆਪਣੇ ਸਬਰਬਸ ਵਿੱਚ, ਅਤੇ ਇਸ ਕਰਕੇ ਉਹ ਕਮਿਊਨਿਟੀ ਵਾਲਾ ਤਾਂ ਹੁਣ ਮੈਨੂੰ ਨਹੀਂ ਲੱਗਦਾ ਕੋਈ ਇਸ਼ੂ ਹੈ, ਅੱਛੀ ਆਪਣੇ ਬੱਚੇ ਵਧੀਆ ਕਰਦੇ ਪਏ ਆ, ਐਂਡ ਆਈ ਐਮ ਵੈਰੀ ਹੈਪੀ। ਬੱਚੇ ਦੇਖ ਲਓ ਪੜ੍ਹਦੇ ਪਏ ਆ, ਟਿਊਸ਼ਨਸ ਤੇ ਜਾਂਦੇ ਆ, ਪੰਜਾਬੀ ਸਕੂਲਸ ਵਿੱਚ ਜਾਂਦੇ ਆ, ਭੰਗੜਾ ਸਿੱਖਦੇ ਪਏ ਆ, ਹਿੰਦੀ ਸਕੂਲਾਂ 'ਚ ਜਾਂਦੇ, ਗੁਜਰਾਤੀ ਸਕੂਲਾਂ 'ਚ ਜਾਂਦੇ ਪਏ ਆ, ਗਿੱਧਾ ਸਿੱਖਦੇ ਪਏ ਆ, ਸੋ ਬਹੁਤ ਕੁਛ ਕਰਦੇ ਪਏ, ਆਈ ਐਮ ਵੈਰੀ ਹੈਪੀ। ਤਾਂ ਉੱਦਾਂ ਹੀ ਬੱਚੇ ਮੈਨੂੰ ਐਨਰਜੀ ਉੱਥੋਂ ਹੀ ਮਿਲਦੀ ਆ
0: ਜੀ। ਤੇ ਜਿਹੜੇ ਬੱਚੇ ਜਿੱਦਾਂ ਆਪਣੇ ਸਿਲੈਕਟਿਵ ਐਗਜ਼ਾਮਸ ਦੀ ਜਾਂ ਜਦੋਂ ਨੈਪਲਿਨ ਦੀ ਉਹ ਪ੍ਰੈਪਰੇਸ਼ਨ ਕਰਦੇ ਆ, ਕਈ ਬੱਚੇ ਹੁੰਦੇ ਨੇ ਕਿ ਉਹਨਾਂ ਨੂੰ ਹੁੰਦਾ ਵੀ ਮੈਂ ਵਧੀਆ ਪਰਫੋਰਮ ਕਰਨਾ ਹੀ ਕਰਨਾ ਆ, ਤਾਂ ਫਿਰ ਉਹ ਆਪਣਾ ਫੋਕਸ ਕਿੱਦਾਂ, ਤੁਸੀਂ ਉਹਨਾਂ ਨੂੰ ਇਨਕਰੇਜ ਕਰਦੇ ਹੋ ਕਿ ਉਹ ਕਿੱਦਾਂ ਫੋਕਸਡ ਰਹਿਣ ਆਪਣੀਆਂ ਚੀਜ਼ਾਂ ਦੇ ਉੱਪਰ?
1: ਉਹ ਛੋਟੀ ਛੋਟੀਆਂ ਗੱਲਾਂ ਆਪਾਂ ਨਾਲ ਦੀ ਨਾਲ ਦੱਸਦੇ ਰਹਿੰਦੇ, ਜਿੱਦਾਂ ਸਿਲੈਕਟਿਵ 'ਚ ਮੇਰਾ ਹੁੰਦਾ ਕਿ ਮੈਂ ਉਹਨਾਂ ਨੂੰ ਇੱਕ ਬਾਈਂਡਰਸ ਬਣਾ ਕੇ ਦਿੰਦੀ ਹਾਂ ਫੋਲਡਰਸ, ਉਹਦੇ ਵਿੱਚ ਮੈਂ ਉਹਨਾਂ ਨੂੰ ਅਲੱਗ ਅਲੱਗ ਦੱਸਦੀ ਹਾਂ ਕਿ ਕਿੱਦਾਂ ਤੁਸੀਂ ਆਪਣਾ ਹੋਮਵਰਕ ਔਰਗੇਨਾਈਜ਼ ਕਰਨਾ, ਕਿੱਦਾਂ ਤੁਸੀਂ ਆਪਣਾ ਟਿਊਸ਼ਨ ਵਰਕ ਔਰਗੇਨਾਈਜ਼ ਕਰਨਾ, ਫਿਰ ਬੇਸਿਕ ਗੱਲਾਂ ਕਿ ਆਪਣੇ ਆਪ ਨੂੰ ਹਾਈਡਰੇਟ ਰੱਖੋ, ਅੱਛਾ ਪਾਣੀ ਪੀਓ, ਗੁੱਡ ਫੂਡ ਖਾਓ। ਅਤੇ ਮਤਲਬ ਮੈਨੂੰ ਲੱਗਦਾ ਕਿ ਜਿਹੜੀਆਂ ਪੜ੍ਹਾਉਣ ਨਾਲੋਂ ਜਿਹੜੀਆਂ ਦੂਜੀਆਂ ਗੱਲਾਂ ਨਾ, ਕਲਾਸ ਦੀ ਸਟਾਰਟਿੰਗ ਜਾਂ ਐਂਡ 'ਚ 5 ਕੁ ਮਿੰਟ ਕੋਈ ਉਹਨਾਂ ਨੂੰ ਬਰੀਥਿੰਗ ਦੱਸਦੀ, ਇਨਹੇਲ ਐਕਸਹੇਲ ਦੱਸ ਦਿੱਤਾ, ਡੀਪ ਬਰੀਥਿੰਗ ਦੱਸ ਦਿੱਤੀ, ਪੇਰੈਂਟਸ ਮੈਨੂੰ ਲੱਗਦਾ ਸਾਰਾ ਦਿਨ ਵੀ ਕਹੀ ਜਾਣ ਪਾਣੀ ਪੀ ਲਓ ਪਾਣੀ ਪੀ ਲਓ, ਬੱਚੇ ਪਤਾ ਨਹੀਂ ਪੀਊਗੇ ਕਿ ਨਹੀਂ, ਪਰ ਜੇ ਅਸੀਂ ਕਹਿ ਦੇਈਏ ਫਿਰ ਪੇਰੈਂਟਸ ਰਿਪੋਰਟ ਕਰਦੇ ਆ ਵੀ ਹਾਂ ਹੁਣ ਇਹ ਆਪਣਾ ਪਾਣੀ ਪੀਣ ਲੱਗ
0: ਜੀ।
1: ਅਤੇ ਹਾਈਡਰੇਸ਼ਨ ਜਾਂ ਤੁਸੀਂ ਆਪਣੇ 5-6,000 ਸਟੈਪਸ ਕਾਊਂਟ ਕਰਨੇ ਆਫਟਰ ਸਕੂਲ, ਅਤੇ ਆਹ ਛੋਟੀ ਛੋਟੀਆਂ ਗੱਲਾਂ ਇਹ ਬਹੁਤ ਜ਼ਿਆਦਾ ਮੈਟਰ ਕਰਦੀਆਂ।
0: ਅਤੇ ਜਿਹੜੇ ਬੱਚੇ ਜਦੋਂ ਪ੍ਰੈਪਰੇਸ਼ਨ ਕਰਦੇ ਨੇ ਉਹਨਾਂ ਨੂੰ ਚੈਲੰਜਸ ਕੀ ਕੀ ਆਉਂਦੇ ਨੇ?
1: ਚੈਲੰਜਸ ਇੱਕ ਤਾਂ ਐਕਡੈਮਿਕ ਚੈਲੰਜਸ, ਕਿਉਂਕਿ ਬਹੁਤ ਹਾਈ ਐਡਵਾਂਸ ਲੈਵਲ ਦਾ ਪ੍ਰੋਗਰਾਮ ਹੈ। ਫਿਰ ਇਹਦੇ ਵਿੱਚ 2 ਸਬਜੈਕਟ ਰੀਜ਼ਨਿੰਗ ਦੇ ਹੁੰਦੇ ਆ ਜਿਹੜੇ ਆਪਾਂ ਕਦੇ ਵੀ ਨਹੀਂ ਕੀਤੇ ਹੁੰਦੇ, ਉਹ ਬਿਲਕੁਲ ਨਵੇਂ ਹੁੰਦੇ ਆ, ਅਤੇ ਇਹ ਤਾਂ ਐਕਡੈਮਿਕ ਚੈਲੰਜਸ ਹੋ ਗਏ। ਫਿਰ ਉਹਦੇ ਵਿੱਚ ਫਿਰ ਤੁਹਾਡੀ ਟਾਈਮ ਮੈਨੇਜਮੈਂਟ, ਕਿ ਤੁਸੀਂ ਸਕੂਲ ਵੀ ਕਰਦੇ ਪਏ ਹੋ, ਔਰ ਜਿਹੜੇ ਬੱਚੇ ਕਈਆਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਹੋਮਵਰਕ ਵੀ ਬਹੁਤ ਮਿਲਦਾ, ਅਤੇ ਉਹ ਵੀ ਸਾਰਾ ਮੈਨੇਜ ਕਰਨਾ ਪਲੱਸ ਇਹਦੀ ਤਿਆਰੀ ਨਾਲ ਕਰਨੀ। ਅਤੇ ਤੁਸੀਂ 2 ਵਾਰੀ ਵੀਕ 'ਚ ਟਿਊਸ਼ਨ ਦਿਆਉਂਦੇ ਪਏ ਹੋ, 5-6 ਘੰਟੇ ਟਿਊਸ਼ਨ ਲਾਉਂਦੇ ਹੋ, ਫਿਰ ਟਿਊਸ਼ਨ ਦਾ ਕੰਮ ਕਿੰਨਾ, ਫਿਰ ਸਕੂਲ ਦਾ ਕੰਮ ਕਿੰਨਾ, ਫਿਰ ਤੁਹਾਡੀਆਂ ਐਕਸਟਰਾ ਐਕਟੀਵਿਟੀਜ਼ ਹੈਗੀਆਂ। ਅਤੇ ਟਾਈਮ ਮੈਨੇਜਮੈਂਟ ਬਹੁਤ ਵੱਡਾ ਚੈਲੰਜ ਹੁੰਦਾ ਬੱਚਿਆਂ ਲਈ, ਪੇਰੈਂਟਸ ਲਈ, ਐਕਡੈਮਿਕ ਚੈਲੰਜ ਹੋ ਗਿਆ, ਸਾਈਕੋਲੋਜੀਕਲ ਹੋ ਗਿਆ, ਟੀਨੇਜ ਜਾ ਰਹੇ ਆ ਬੱਚੇ, ਉਦੋਂ 12-13 ਸਾਲ ਦਾ ਬੱਚਾ ਹੁੰਦਾ, ਉਦੋਂ ਹਾਰਮੋਨਲ ਚੈਲੰਜਸ ਹੁੰਦੇ ਆ, ਅਤੇ ਉਹ ਫਿਰ ਥੋੜ੍ਹੀ ਬਹੁਤ ਕਲਾਸ ਦੇ ਵਿੱਚ ਕਦੇ 5-7 ਮਿੰਟ ਇੱਧਰ ਉੱਧਰ ਆਊਟ ਆਫ ਦਾ ਸਟੱਡੀਜ਼ ਗੱਲ ਕਰ ਲਈ, ਅਤੇ ਉਹਦੇ ਨਾਲ ਫਿਰ ਬੱਚੇ ਦਾ ਥੋੜ੍ਹਾ ਟਰੱਸਟ ਵੀ ਬਿਲਡਅਪ ਹੋ ਜਾਂਦਾ ਟੀਚਰ 'ਤੇ, ਬੱਚੇ ਨੂੰ ਲੱਗਦਾ ਵੀ ਨਹੀਂ ਠੀਕ ਹੈ, ਇਹਨੂੰ ਪੜ੍ਹਾਉਣਾ ਨਹੀਂ ਆਉਂਦਾ, ਇਹਨੂੰ ਉੱਦਾਂ ਵੀ ਠੀਕ ਹੈ। ਅਤੇ ਬਾਕੀ ਥੋੜ੍ਹਾ ਬਹੁਤ ਪੇਰੈਂਟਸ ਨਾਲ ਵੀ ਕਾਫੀ ਫ੍ਰੀਕੁਐਂਟ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਇਹਨਾਂ ਚੀਜ਼ਾਂ ਬਾਰੇ।
0: ਜਿੱਦਾਂ ਹੁਣ ਬੱਚੇ ਤੁਹਾਡੇ ਕੋਲ ਆਉਂਦੇ ਨੇ ਤਾਂ ਉੱਥੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਪੇਰੈਂਟਸ ਦਾ ਪ੍ਰੈਸ਼ਰ ਜ਼ਿਆਦਾ ਕਿ ਸਾਡਾ ਬੱਚਾ ਸਿਲੈਕਟਿਵ ਐਗਜ਼ਾਮਸ ਵੱਲ ਜਾਵੇ ਜਾਂ ਸਾਡਾ ਬੱਚਾ ਇਹ ਸਭ ਨੂੰ ਹੀ ਹੁੰਦਾ ਵੀ ਗੁੱਡ ਐਕਾਡੈਮਿਕਲੀ ਪਰਫੋਰਮ ਕਰੇ, ਕਿਉਂਕਿ ਸ਼ਾਇਦ ਸਾਡੀ ਇਹ ਅਪਬ੍ਰਿੰਗਿੰਗ ਚ ਵੀ ਘਰਦਿਆਂ ਨੇ ਸਾਨੂੰ ਐਵੇਂ ਕਿਹਾ ਹੁੰਦਾ ਕਿ ਪੜ੍ਹਨਾ ਬਹੁਤ ਜ਼ਰੂਰੀ ਹੈ, ਪੜ੍ਹਾਈ ਬਹੁਤ ਜ਼ਰੂਰੀ ਹੈ। ਹਾਂਜੀ, ਕਿੰਨੇ ਪਰਸੈਂਟ ਬੱਚੇ ਆਪ ਇੰਟਰਸਟਿਡ ਹੁੰਦੇ ਨੇ ਵੀ ਅਸੀਂ ਪਰਫੋਰਮ ਕਰਨਾ ਹੀ ਕਰਨਾ? ਕਈ ਵਾਰ ਪੇਰੈਂਟਸ ਦਾ ਪੁਸ਼ ਜ਼ਿਆਦਾ ਹੁੰਦਾ ਹੈ ਕਿ ਪੇਰੈਂਟਸ ਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਬੱਚਿਆਂ ਦੇ ਉੱਪਰ, ਤਾਂ ਉਹ ਵੇਰੀਏਸ਼ਨ ਜਾਂ ਉਹ ਪਰਸੈਂਟੇਜ ਕਿੰਨੀ ਵੇਰੀ ਕਰਦੀ ਆ?
1: ਮੈਨੂੰ ਲੱਗਦਾ ਮਤਲਬ ਮੇਰੇ ਵੀ ਬੱਚੇ ਉਸੇ ਏਜ ਦੇ ਆ, ਤਾਂ ਮੈਂ ਕਾਫੀ ਖੁੱਲ ਕੇ ਗੱਲ ਕਹਿ ਸਕਦੀ ਹਾਂ ਕਿ ਅੱਜ ਕੱਲ੍ਹ ਦੇ ਬੱਚੇ ਬਹੁਤ ਸਮਾਰਟ ਆ
0: ਜੀ।
1: ਜੇ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਵੀ ਕਰੋਗੇ ਜੇ ਉਹਨਾਂ ਨੇ ਨਹੀਂ ਕਰਨਾ, ਦੇਰ ਇਜ਼ ਨੋ ਵੇ ਯੂ ਕੈਨ ਮੇਕ ਦੈਮ ਡੂ ਦੈਟ, ਉਹ ਕਲਾਸ 'ਚ ਆ ਜੂਗੇ ਪਰ ਫਿਰ ਉਹਨਾਂ ਨੇ ਜੇ ਉਹਨਾਂ ਨੇ ਨਹੀਂ ਪੜ੍ਹਨਾ ਤਾਂ ਉਨੀ ਪਰਫੋਰਮੈਂਸ ਨਹੀਂ ਦਿਖਾ ਪਾਓਗੇ
0: ਜੀ।
1: ਤੇ ਜਿੱਥੇ ਇੱਕ ਮਿਊਚੁਅਲ ਕੋਲੈਬੋਰੇਸ਼ਨ ਹੈ ਕਿ ਬੱਚਾ ਪੜ੍ਹਨਾ ਚਾਹੁੰਦਾ ਆ ਜਾਂ ਉਹ ਐਟਲੀਸਟ ਐਕਨੋਲੇਜ ਕਰਦਾ ਪਿਆ ਕਿ ਮੇਰੇ ਪੇਰੈਂਟ ਮੈਨੂੰ ਪਿਕਅਪ ਡਰੋਪ ਅਪ ਕਰਦੇ ਪਏ ਆ, ਮੇਰੀ ਮੰਮ ਕੁਛ ਵੀ ਕਰ ਸਕਦੀ ਆ ਇਸ ਟਾਈਮ 'ਚ, ਪਰ ਉਹਨੇ ਇਹ ਟਾਈਮ ਚੂਜ਼ ਕੀਤਾ ਕਿ ਉਹ ਮੈਨੂੰ ਪਿਕਅਪ ਅਤੇ ਡਰੋਪ ਆਫ ਕਰਦੀ ਪਈ ਆ, ਪਲੱਸ ਦੇ ਆਰ ਪੇਇੰਗ ਐਕਸਟਰਾ ਫੋਰ ਮੀ, ਪਲੱਸ ਦੇ ਆਰ ਗਿਵਿੰਗ ਮੀ ਐਕਸਟਰਾ ਟਾਈਮ ਐਟ ਹੋਮ ਕਿ ਤੂੰ ਪੜ੍ਹ ਲੈ। ਅਤੇ ਜਿਹੜੇ ਬੱਚੇ ਨਾ ਆਈ ਗੈਸ ਐਕਨੋਲੇਜ ਹੀ ਇਹ ਗੱਲ ਕਰਦੇ ਆ ਕਿ ਸਾਡੇ ਪੇਰੈਂਟਸ ਸਾਡੇ ਲਈ ਕਿੰਨਾ ਕੁਛ ਕਰ ਰਹੇ ਆ ਸਟੇਜ 'ਤੇ ਜਾ ਕੇ, ਇਹ ਵੀ ਇੱਕ ਪਲੱਸ ਪੁਆਇੰਟ ਹੈ। ਜਦੋਂ ਬੱਚਾ ਨਾ ਐਕਨੋਲੇਜ ਕਰਨਾ ਸ਼ੁਰੂ ਕਰ ਦਿੰਦਾ ਤਾਂ ਫਿਰ ਉਹ ਪੜ੍ਹਨ ਲੱਗ ਪੈਂਦਾ ਆ। ਅਤੇ ਬਾਕੀ ਜਿਹੜੇ ਘਰ ਦੇ ਵਿੱਚ ਮਾਹੌਲ ਹੈ ਜਾਂ ਪੇਰੈਂਟਸ ਥੋੜ੍ਹਾ ਨੋਟ ਪੁਸ਼ ਪਰ ਥੋੜ੍ਹਾ ਪੇਰੈਂਟਸ ਇਹ ਦੱਸਦੇ ਆ ਕਿ ਵੈਲਿਊ ਹੈਗੀ ਆ ਪੜ੍ਹਾਈ ਦੀ, ਅਤੇ ਉਹ ਤਾਂ ਬੱਚੇ ਦੇ ਟਰਾਈ ਦੇ ਆਰ ਬੈਸਟ। ਅਤੇ ਕਈ ਵਾਰੀ ਬੱਚਾ ਨਹੀਂ ਇਹ ਚੀਜ਼ ਐਕਨੋਲੇਜ ਕਰ ਪਾਉਂਦਾ ਜਾਂ ਉਹਦਾ ਇੰਟਰਸਟ ਨਹੀਂ ਹੈ, ਉਹ ਨਹੀਂ ਹੈਗਾ ਅਕੈਡੈਮਿਕ ਬੱਚਾ ਹੈ ਹੀ ਨਹੀਂ, ਉਹ ਐਥਲੈਟਿਕ ਬੱਚਾ, ਸਪੋਰਟਿਵ ਬੱਚਾ, ਉਹਨੂੰ ਗੇਮਸ ਪਸੰਦ ਹੈ, ਉਹਨੂੰ ਸੋਕਰ ਪਸੰਦ ਹੈ, ਉਹਨੂੰ ਫੁੱਟਬਾਲ ਪਸੰਦ ਹੈ, ਤਾਂ ਫਿਰ ਉਹ ਉਸ ਲੈਵਲ ਦਾ ਨਹੀਂ ਪਰਫੋਰਮ ਕਰ ਪਾਊਗਾ। ਅਤੇ ਉਹ ਪੇਰੈਂਟਸ ਨੂੰ ਵੀ ਪਤਾ ਹੁੰਦਾ ਆ ਅਤੇ ਆਪਾਂ ਨੂੰ ਵੀ ਪਤਾ ਹੁੰਦਾ ਆ, ਐਸ ਲੋਂਗ ਐਸ ਕਰਦੇ ਪਏ ਆ ਬੱਚੇ ਦੇ ਆ ਟਰਾਇੰਗ। ਔਰ ਸਿਲੈਕਟਿਵ 'ਚ ਵੈਸੇ ਜੇ ਹੁਣ ਮੇਰੇ ਕੋਲ ਸੇ ਫੋਰ ਐਗਜ਼ਾਮਪਲ 10 ਬੱਚੇ ਆ, ਤਾਂ 10 ਚੋਂ 1 ਜਾਂ 2 ਬੱਚੇ ਹੁੰਦੇ ਆ ਜਿਹੜੇ ਆਪ ਵਿਲਿੰਗ ਹੋਊਗੇ
0: ਜੀ,
1: ਜਾਂ ਜਿਹਨਾਂ ਨੂੰ ਅਸੀਂ ਵੀ ਕਵਾਂਗੇ ਕਿ ਤੁਸੀਂ ਟਰਾਈ ਕਰ ਲਓ
0: ਜੀ।
1: ਅਤੇ ਬਾਕੀ ਜਿਹੜਾ ਗੁੱਡ ਐਵਰੇਜ ਬੱਚਾ ਠੀਕ ਹੈ, ਹੀ ਔਰ ਸ਼ੀ ਇਜ਼ ਡੂਇੰਗ ਗੁੱਡ ਐਟ ਸਕੂਲ ਠੀਕ ਹੈ, ਸਿਲੈਕਟਿਵ ਚੰਗੀ ਗੱਲ ਹੈ ਪਰ ਸਿਲੈਕਟਿਵ ਇਜ਼ ਨੋਟ ਐਵਰੀਥਿੰਗ
0: ਜੀ।
1: ਹਾਂਜੀ,
0: ਰਾਈਟ ਸਟੈਪ ਅਕੈਡੈਮਿਕਸ ਦਾ ਆਈਡੀਆ ਤੁਹਾਡੇ ਮਨ 'ਚ ਕਦੋਂ ਆਇਆ?
1: ਕੋਵਿਡ ਦੇ ਵਿੱਚ ਹੀ ਫੁੱਲ ਟਾਈਮ ਟੀਚਿੰਗ ਜਿਹੜੀ ਹੁੰਦੀ ਆ, ਤੁਸੀਂ ਤਕਰੀਬਨ 7:30-8 ਵਜੇ ਸਕੂਲ ਪਹੁੰਚ ਜਾਂਦੇ ਹੋ, 4:30-5 ਤੁਸੀਂ ਘਰ ਆਉਂਦੇ ਹੋ, ਟਾਈਮ ਕੰਜ਼ਿਊਮਿੰਗ। ਅਤੇ ਕੋਵਿਡ ਦੇ ਦੌਰਾਨ ਜਦੋਂ ਪੇਰੈਂਟਸ ਨੇ ਦੇਖਿਆ ਕਿ ਅੱਛਾ ਐਜੂਕੇਸ਼ਨ ਸਿਸਟਮ, ਤਾਂ ਉਦੋਂ 2-3 ਮੇਰੀਆਂ ਫਰੈਂਡਸ ਨੇ ਅਪਰੋਚ ਕੀਤਾ ਕਿ ਸਾਡੇ ਬੱਚਿਆਂ ਨੂੰ ਟਿਊਟਰਿੰਗ ਕਰਵਾ ਦੇ
0: ਜੀ।
1: ਤਾਂ ਸਿਰਫ 2 ਹੀ ਬੱਚੇ ਸੀਗੇ ਮੇਰੇ ਕੋਲ ਉਦੋਂ
0: ਜੀ,
1: ਅਤੇ ਉਦੋਂ ਮੈਂ ਕਿਹਾ ਚਲੋ ਇੱਕ ਬ੍ਰੇਕ ਲੈ ਲੈਂਦੀ ਹਾਂ ਥੋੜ੍ਹੀ ਫੁੱਲ ਟਾਈਮ ਟੀਚਿੰਗ ਤੋਂ, ਅਤੇ ਆਪਾਂ ਟਿਊਟਰਿੰਗ ਕਰਕੇ ਦੇਖਦੇ ਹਾਂ। ਅਤੇ ਬਸ ਫਿਰ ਉਸ ਤੋਂ ਬਾਅਦ ਚੱਲਦਾ ਗਿਆ ਅਤੇ ਫਿਰ ਪੂਰਾ ਪੂਰਾ ਇੰਸਟੀਟਿਊਸ਼ਨ ਬਣ ਗਿਆ, ਟੀਮ ਬਣ ਗਈ, ਸਾਰਾ ਕੁਝ ਹੋ ਗਿਆ। ਹਾਂਜੀ,
0: ਜਿੱਦਾਂ ਹੁਣ ਬਹੁਤ ਵਧੀਆ ਚੱਲ ਰਿਹਾ ਤੁਹਾਡਾ ਰਾਈਟ ਸਟੈਪ ਅਕੈਡੈਮਿਕਸ, ਤਾਂ ਕਿਤੇ ਨਾ ਕਿਤੇ ਤੁਹਾਡੇ 'ਤੇ ਪ੍ਰੈਸ਼ਰ ਹੁੰਦਾ ਕਿ ਪੇਰੈਂਟਸ ਦੀ ਜ਼ਿੰਮੇਵਾਰੀ ਉਹ ਆਪਣੇ ਬੱਚਿਆਂ ਨੂੰ ਤੁਹਾਡੇ ਕੋਲ ਛੱਡ ਕੇ ਜਾਂਦੇ ਨੇ ਇੱਕ ਜ਼ਿੰਮੇਵਾਰੀ ਦੇ ਉੱਪਰ, ਅਤੇ ਤੁਹਾਡੀ ਬਹੁਤ ਰਿਸਪੋਂਸੀਬਿਲਿਟੀ ਹੁੰਦੀ ਹੈ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਤਾਂ ਹਰ ਕੋਈ ਪੇਰੈਂਟਸ ਆਪਣੇ ਬੱਚਿਆਂ ਲੈ ਕੇ ਬਹੁਤ, ਤਾਂ ਉਸ ਪ੍ਰੈਸ਼ਰ ਨੂੰ ਕਿੱਦਾਂ ਫਿਰ ਮੈਨੇਜ ਕਰਦੇ ਆ ਤੁਸੀਂ?
1: ਪ੍ਰੈਸ਼ਰ ਵੀ ਆ ਅਤੇ ਪ੍ਰੈਸ਼ਰ ਨਾਲੋਂ ਜਿੱਦਾਂ ਤੁਸੀਂ ਕਿਹਾ ਜ਼ਿੰਮੇਵਾਰੀ,
0: ਅਤੇ
1: ਉਹ ਜ਼ਿੰਮੇਵਾਰੀ ਕਿ ਉਹੀ ਆ ਕਿ ਤੁਸੀਂ ਕੰਮ 'ਤੇ ਜਾਣ ਤੋਂ ਪਹਿਲਾਂ ਤੁਸੀਂ ਰੈਡੀ ਹੋਵੋ, ਤੁਹਾਡੇ ਲੈਸਨਸ ਰੈਡੀ ਹੋਣ। ਇਹ ਨਹੀਂ ਕਿ ਹੁਣ ਮੇਰਾ ਕੰਮ 5 ਵਜੇ ਸ਼ੁਰੂ ਹੈ ਅਤੇ ਮੈਂ ਉੱਥੇ 4:55 'ਤੇ ਪਹੁੰਚਦੀ ਪਈ ਹਾਂ, ਅਤੇ ਮੈਂ ਆਲਵੇਜ਼ ਦਿਨ 'ਚ 1-2 ਘੰਟੇ ਸਵੇਰੇ ਮੋਰਨਿੰਗ 'ਚ ਜਾਂਦੀ ਹਾਂ
0: ਅਤੇ
1: ਸ਼ਾਮ ਨੂੰ 1-1.5 ਘੰਟਾ ਪਹਿਲਾਂ ਜਾਂਦੀ ਹਾਂ। ਪੇਰੈਂਟਸ ਦੇ ਕਹਿਣ ਤੋਂ ਪਹਿਲਾਂ ਮੋਸਟ ਆਫ ਦਾ ਟਾਈਮਸ ਮੈਂ ਹੀ ਉਹਨਾਂ ਨੂੰ ਕਹਿ ਦਿੰਦੀ ਹਾਂ ਕਿ ਆਪਾਂ ਫੋਨ ਮੀਟਿੰਗ ਕਰ ਲੈਂਦੇ ਹਾਂ ਜਾਂ ਆਪਾਂ ਜ਼ੂਮ ਮੀਟਿੰਗ ਕਰ ਲੈਂਦੇ ਹਾਂ ਕਿ ਜੇ ਬੱਚਾ ਦੋਨੋਂ ਪਾਸੇ, ਜੇ ਬੱਚਾ ਵੈਰੀ ਗੁੱਡ ਕਰਦਾ ਪਿਆ ਤਾਂ ਵੀ ਐਜ਼ ਆ ਅਵਾਰਡ ਔਰ ਰਿਵਾਰਡ ਆਈ ਆਲਵੇਜ਼ ਟਾਕ ਟੂ ਪੇਰੈਂਟਸ, ਔਰ ਜੇ ਬੱਚਾ ਨਹੀਂ ਫੋਕਸ ਕਰ ਪਾ ਰਿਹਾ ਜਾਂ ਦੇਰ ਇਜ਼ ਐਨੀ ਇਸ਼ੂ ਤਾਂ ਵੀ ਮੈਂ ਪੇਰੈਂਟਸ ਨਾਲ ਗੱਲ ਕਰਦੀ ਹਾਂ। ਅਤੇ ਪਲੈਨਿੰਗ, ਸਾਰੀ ਚੀਜ਼ ਦੀ ਪਲੈਨਿੰਗ, ਪੇਰੈਂਟਸ ਨਾਲ ਗੱਲ ਕਰਨਾ, ਉਹਨਾਂ ਨਾਲ ਰਾਬਤਾ ਰੱਖਣਾ ਟਾਈਮ ਟੂ ਟਾਈਮ, ਅਤੇ ਸਾਰੇ ਮੇਰੇ ਪੇਰੈਂਟਸ ਨੂੰ ਪਤਾ ਕਿ ਆਮ ਵੈਰੀ ਅਪਰੋਚੇਬਲ
0: ਜੀ,
1: ਅਤੇ ਦੇ ਕੈਨ ਵਟਸਐਪ ਮੀ, ਵੋਇਸ ਨੋਟ ਕੁਛ ਵੀ ਮੈਨੂੰ ਕਦੇ ਵੀ ਕਰਨ, ਅਤੇ ਮੈਂ ASAP ਉਹਨਾਂ ਨੂੰ ਗੈਟ ਬੈਕ ਕਰਦੀ ਹਾਂ। ਅਤੇ ਬਾਕੀ ਇਹੀ ਹੈ ਕਿ ਆਰਾਮ ਨਾਲ ਜਦੋਂ ਵੀ ਆ 1-on-1 ਪੇਰੈਂਟ ਮੀਟਿੰਗਸ ਜਾਂ ਉਹਨਾਂ ਨੂੰ ਵਾਰ ਵਾਰ ਗੋਲ ਪੁੱਛ ਲਓ ਕਿ ਬੱਚਿਆਂ ਦੇ ਕੀ ਗੋਲ ਹੈ, ਅਤੇ ਬਾਕੀ 100% ਟਰਾਈ ਕਰੋ ਤਾਂ 90-95% ਤਾਂ ਤੁਹਾਡਾ ਠੀਕ ਹੁੰਦਾ ਹੀ ਹੈ। ਬਾਕੀ ਥੋੜ੍ਹਾ ਬਹੁਤ ਕਦੇ ਉੱਪਰ ਨੀਚੇ ਹੁੰਦਾ, ਉਹ ਹੁਣ ਹਿਊਮਨ ਐਰਰਸ ਹੈਗੇ ਆ, ਉਹ ਤਾਂ ਚੱਲਣੀ ਆ, ਹੁਣ ਮੈਂ ਨਹੀਂ ਕਹਿ ਸਕਦੀ ਕਿ ਮੈਂ 100% ਹੀ ਪਰਫੈਕਟ ਆ
0: ਜੀ,
1: ਪਰ ਯੈਸ ਮੇਰੀ ਪ੍ਰੈਪਰੇਸ਼ਨ 100% ਹੁੰਦੀ ਆ
0: ਜੀ। ਤੇ ਜਿੱਦਾਂ ਇੱਥੇ ਹੁਣ ਕਿੰਨੇ ਬੈਚਸ ਰਨ ਕਰਦੇ ਆ ਤੁਸੀਂ ਤੇ ਕਿਹੜੇ ਕਿਹੜੇ ਡੇਜ਼ ਹੁੰਦਾ ਆ?
1: ਸਾਡੀਆਂ ਕਲਾਸਿਸ ਮੰਡੇ ਟੂ ਫਰਾਈਡੇ ਸ਼ਾਮ ਦੀਆਂ ਹੁੰਦੀਆਂ 5 ਤੋਂ 7, ਤੇ ਜਿਹੜੀਆਂ ਫੇਸ ਟੂ ਫੇਸ ਆ ਤੇ ਆਨਲਾਈਨ ਆ, ਹਾਈਬ੍ਰਿਡ ਆ। ਸੋ ਕੋਵਿਡ ਨੇ ਸਾਨੂੰ ਬਹੁਤ ਕੁਛ ਸਿਖਾ ਦਿੱਤਾ, ਹੈ ਨਾ। ਤਾਂ ਹੁਣ ਮੇਰੇ ਕੋਲ ਐਂ ਹੁੰਦਾ, ਵੈਰੀ ਇੰਟਰਸਟਿੰਗ ਦੇਖਣ ਨੂੰ ਲੱਗਦਾ ਕਿ 3 ਬੱਚੇ ਮੇਰੇ ਕੋਲ ਬੈਠੇ ਆ ਟਰਗਨੀਨਾ ਦੇ ਵਿੱਚ। ਇੱਕ ਬੱਚੇ ਨੇ ਬ੍ਰਿਸਬਨ ਤੋਂ ਜੁਆਇਨ ਕੀਤਾ ਹੋਇਆ, ਇੱਕ ਨੇ ਐਡੀਲੇਡ ਤੋਂ ਕੀਤਾ, ਇੱਕ ਨੇ ਜਲੌਂਗ ਤੋਂ ਕੀਤਾ ਹੋਇਆ। ਤਾਂ 6 ਬੱਚਿਆਂ ਦੀ ਕਲਾਸ ਚੱਲਦੀ ਪਈ ਆ, ਹੈ ਨਾ। ਸੋ ਇਟ ਲੁਕਸ ਵੈਰੀ ਅਮੇਜ਼ਿੰਗ ਐਂਡ ਵੈਰੀ ਬਿਊਟੀਫੁਲ। ਅਤੇ ਬੈਚਿਸ 5 to 7 ਰੋਜ਼ ਕਲਾਸ ਹੁੰਦੀ ਆ, ਅਤੇ ਉਹਦੇ ਵਿੱਚ ਮਲਟੀਪਲ ਬੈਚਿਸ ਹੁੰਦੇ ਆ।
0: ਓਕੇ, ਹਾਂਜੀ। ਤੇ ਫਿਰ ਜਿਹੜੇ ਟੀਚਰਸ ਹੁੰਦੇ ਨੇ ਉੱਥੇ, ਤੁਸੀਂ ਤਾਂ ਮੇਨ ਹੋ, ਤੇ ਫਿਰ ਜਿਹੜੇ ਟੀਚਰਸ ਨੇ ਉਹ ਤੁਹਾਨੂੰ ਅਪਰੋਚ ਕਰ ਲੈਂਦੇ ਨੇ ਜਾਂ ਤੁਸੀਂ ਪਰਸਨਲੀ ਹਾਇਰ ਕਰਦੇ ਹੋ, ਤੇ ਉਹਨਾਂ ਦਾ ਕੀ ਕ੍ਰਾਈਟੀਰੀਆ ਹੁੰਦਾ ਕਿ ਮੈਂ ਆਪਣੇ ਟਿਊਸ਼ਨ ਸੈਂਟਰ ਵਿੱਚ ਇਹ ਐਵੇਂ ਇਹ ਟੀਚਰਸ ਨੂੰ ਰੱਖਣਾ ਆ?
1: ਟਿਊਸ਼ਨ ਦਾ ਕ੍ਰਾਈਟੀਰੀਆ ਇਹੀ ਹੈ ਕਿ ਉਹਨਾਂ ਕੋਲ ਕਿਸੇ ਨਾ ਕਿਸੇ ਤਰ੍ਹਾਂ ਦਾ ਆਸਟ੍ਰੇਲੀਅਨ ਰੀਅਲ ਕਲਾਸਰੂਮ ਐਕਸਪੀਰੀਅੰਸ ਹੋਵੇ
0: ਜੀ,
1: ਹੈ ਨਾ। ਹੁਣ ਕੋਈ ਓਵਰਸੀਜ਼ ਤੋਂ ਆਇਆ, ਕੋਈ ਉਹਦੇ ਇਹ ਨਹੀਂ ਹੈ ਕਿ ਕੋਈ ਅਸੀਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿ ਇਹਦੀ ਇੰਟੈਲੀਜੈਂਸ 'ਤੇ ਮੈਨੂੰ ਕੋਈ ਸ਼ੱਕ ਹੈ, ਨਾ ਹੋਵੇ, ਬਹੁਤ ਇੰਟੈਲੀਜੈਂਟ ਹੈ। ਪਰ ਜਿਹੜਾ ਬੰਦਾ ਇੱਕ ਵਾਰੀ ਇਹਨਾਂ ਆਪਣੇ ਆਸਟ੍ਰੇਲੀਅਨ ਕਲਾਸਰੂਮ 'ਚ ਵਿਚਰਿਆ ਆ, ਉਹਨੇ ਦੇਖਿਆ ਕਿ ਇੱਥੇ ਬੱਚਿਆਂ ਨੂੰ ਕਿੱਦਾਂ ਪੜ੍ਹਾਉਣਾ, ਕਿੱਦਾਂ ਡੀਲ ਕਰਨਾ, ਕਿੱਦਾਂ ਉਹਨਾਂ ਦੇ ਨਾਲ ਟਰੱਸਟ ਬਿਲਡ ਕਰਨਾ, ਜਾਂ ਕਈ ਟਰਮਸ ਦਾ ਥੋੜ੍ਹਾ ਬਹੁਤ ਫਰਕ ਹੈ। ਫੋਰ ਐਗਜ਼ਾਮਪਲ, ਅਸੀਂ ਇੰਡੀਆ 'ਚ ਕਹਿੰਦੇ ਹਾਂ ਟੀਚਰ ਜਿਹੜਾ ਵੀ ਹੈਗਾ ਉਹਦੇ ਕੋਲ ਕਲਾਸਰੂਮ ਆਸਟ੍ਰੇਲੀਅਨ ਐਕਸਪੀਰੀਅੰਸ ਹੋਵੇ, ਇੱਥੇ ਪੜ੍ਹਾਇਆ ਹੋਵੇ। ਔਰ ਮੋਸਟ ਆਫ ਦਾ ਜਿਹੜੇ ਹੁਣ ਸਾਡੀ ਟੀਮ ਹੈ ਸਾਰੇ ਜੋਬਸ ਹੀ ਕਰ ਰਹੇ ਆ ਸਕੂਲ ਦੇ ਵਿੱਚ, ਹਾਂਜੀ। ਅਤੇ ਬਾਕੀ ਜਿਹੜੇ ਯੰਗ ਬੱਚੇ ਆ ਜਿਹੜੇ ਹੁਣ ਨਵੇਂ ਆਏ ਆ ਉਹ ਸਾਰੇ ਇੱਥੋਂ ਦੇ ਹੀ ਪੜ੍ਹੇ ਹੋਏ ਆ, ਇੱਥੋਂ ਦੇ ਪੜ੍ਹੇ ਆ ਅਤੇ ਆਪਣੀਆਂ ਯੂਨੀਵਰਸਿਟੀ ਡਿਗਰੀਜ਼ ਟੀਚਿੰਗ ਦੇ ਵਿੱਚ ਹੀ ਕਰਦੇ ਪਏ ਆ। ਸੋ ਇਹ ਚੀਜ਼ ਆ ਕਿ ਬੱਚੇ ਕਨੈਕਟ ਕਰ ਜਾਣ, ਨਹੀਂ ਤਾਂ ਆਈ ਥਿੰਕ 1-2 ਵੀਕ ਹੀ ਹੋਊਗੇ, ਫਿਰ ਪੇਰੈਂਟਸ ਨੇ ਜਾਂ ਬੱਚਿਆਂ ਨੇ ਪੇਰੈਂਟਸ ਨੂੰ ਦੱਸ ਦੇਣਾ ਕਿ ਸਾਨੂੰ ਸਮਝ ਨਹੀਂ ਆਉਂਦੀ, ਪੇਰੈਂਟਸ ਮੈਨੂੰ ਦੱਸੂਗੇ। ਅਤੇ ਜੇ ਤੁਸੀਂ ਇੱਦਾਂ ਦਾ ਕੁਛ ਕਰਦੇ ਹੋ ਤੁਸੀਂ ਲੌਂਗ ਰਨ 'ਚ ਨਹੀਂ ਜਾ ਸਕਦੇ
0: ਜੀ।
1: ਲੌਂਗ ਰਨ 'ਚ ਜਾਣ ਲਈ ਇਹ ਹੈ ਕਿ ਤੁਹਾਡੀ ਟੀਮ ਬਹੁਤ ਸਟਰੋਂਗ ਹੋਣੀ ਚਾਹੀਦੀ ਆ।
0: ਅਤੇ ਜਿੱਦਾਂ ਤੁਹਾਡੇ ਟਿਊਸ਼ਨ ਸੈਂਟਰ ਵਿੱਚ ਜਿਹੜੀ ਇਨਰੋਲਮੈਂਟ ਦੀਆਂ ਟਾਈਮਿੰਗਸ ਹੁੰਦੀਆਂ ਨੇ ਉਹ ਕੋਈ ਫਿਕਸ ਹੁੰਦੀਆਂ ਨੇ ਜਾਂ ਪੂਰਾ ਸਾਲ ਹੀ ਓਪਨ ਰਹਿੰਦੀਆਂ ਨੇ?
1: ਔਨਗੋਇੰਗ ਥਰੂ ਆਊਟ ਈਅਰ, ਵੀ ਆਰ ਔਨਗੋਇੰਗ ਥਰੂ ਆਊਟ ਈਅਰ। ਕਈਆਂ ਜਗ੍ਹਾ ਤੇ ਹੁੰਦਾ ਕਿ ਟਰਮ ਵਾਈਜ਼ ਹੁੰਦੀਆਂ ਜਾਂ ਕੁਝ, ਸਾਡੀਆਂ ਸਾਰਾ ਸਾਲ ਚੱਲਦੀਆਂ ਰਹਿੰਦੀਆਂ। ਸਿਰਫ ਇੱਕ ਬ੍ਰੇਕ ਅਸੀਂ ਕਰਦੇ ਹਾਂ ਕ੍ਰਿਸਮਸ ਦੇ ਵਿੱਚ
0: ਜੀ,
1: ਤੇ ਬਾਕੀ ਟਰਮ ਦਾ ਇਹ ਹੁੰਦਾ ਕਿ ਜੇ 10-11 ਵੀਕ ਦੀ ਟਰਮ ਹੈ ਤਾਂ ਜਿਹੜੀ 2 ਵੀਕ ਦੀ ਬ੍ਰੇਕ ਹੈ ਉਹਦੇ ਵਿੱਚ ਅਸੀਂ ਰਿਵੀਜ਼ਨ ਅਤੇ ਅਸੈਸਮੈਂਟਸ ਕਰ ਲੈਂਦੇ ਹਾਂ, ਤਾਂ ਉਹਦੀਆਂ ਰਿਪੋਰਟਸ ਪੇਰੈਂਟਸ ਕੋਲ ਚਲ ਜਾਂਦੀਆਂ, ਤਾਂ ਫਿਰ ਕਾਫੀ ਟ੍ਰਾਂਸਪੇਰੈਂਟ ਹੋ ਜਾਂਦਾ ਕਿ ਬੱਚੇ ਨੇ ਆਹ ਸਿੱਖਿਆ ਅਤੇ ਉਹਨੂੰ ਇੰਨੀ ਕੁ ਸਮਝ ਲੱਗ ਗਈ ਆ ਜਾਂ ਪੂਰੀ ਸਮਝ ਲੱਗ ਗਈ ਆ ਜਾਂ ਕੁਛ ਗੈਪ ਰਹਿ ਗਿਆ ਆ। ਅਤੇ ਇਹੀ ਟਰਾਈ ਹੁੰਦੀ ਹੈ ਕਿ ਜੋ 10-11 ਵੀਕਸ ਦੇ ਵਿੱਚ ਪੜ੍ਹਿਆ ਆ ਉਹਨੂੰ ਅਸੈਸ ਕਰ ਲਈਏ, ਅਤੇ ਫਿਰ ਉਹਦੇ ਨਾਲ ਫਿਰ ਹੋ ਜੂਗਾ, ਅਤੇ ਨਾਲੇ ਫਿਰ ਬੱਚੇ ਨੂੰ ਵੀ ਹੁੰਦਾ ਕਿ ਨਹੀਂ ਮੇਰੀ ਅਸੈਸਮੈਂਟ ਹੋਣੀ ਆ, ਮੈਂ ਇੱਕ ਵਾਰੀ ਚੰਗੀ ਤਰ੍ਹਾਂ ਰਿਵਾਈਜ਼ ਕਰ ਲਵਾਂ
0: ਜੀ।
1: ਹਾਂਜੀ।
0: ਅਤੇ ਹਰੇਕ ਮਤਲਬ ਹਰੇਕ ਬੈਚ ਵਿੱਚ ਜਾਂ ਕਹਿ ਲਓ ਕਿ ਹਰੇਕ ਈਅਰ, ਹਰੇਕ ਈਅਰ ਦੀਆਂ ਕਿੰਨੀਆਂ ਸੀਟਸ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ ਜੇ ਕਿਸੇ ਬੱਚੇ ਆਪਣੇ ਪੇਰੈਂਟਸ ਨੇ ਕਿਸੇ ਬੱਚੇ ਨੂੰ ਐਡਮਿਸ਼ਨ ਦਿਵਾਉਣੀ ਹੋਵੇ?
1: ਮੇਰਾ ਗਰੁੱਪ, ਮੇਰਾ ਮੇਨਲੀ ਇਹੀ ਹੈ ਫਿਲਾਸਫੀ ਕਿ ਛੋਟਾ ਗਰੁੱਪ ਹੋਵੇ, ਕਿਉਂਕਿ ਜੇ ਮੈਂ ਪ੍ਰਾਈਵੇਟ ਚਾਰਜ ਕਰਦੀ ਹਾਂ ਤਾਂ ਮੈਂ ਕੋਈ ਇਹ ਨਹੀਂ ਕਿ ਮੈਂ 10 ਬੱਚੇ ਇਕੱਠੇ ਬਿਠਾਵਾਂ ਤੇ ਫਿਰ ਮੈਂ ਫੇਅਰ ਨਹੀਂ ਹੋਊਂਗੀ
0: ਜੀ।
1: ਤੇ ਮੈਨੂੰ ਹੁੰਦਾ 5-6 ਬੱਚੇ ਮੈਕਸ ਹੋਣ, ਜਦੋਂ ਮੈਨੂੰ ਲੱਗਿਆ 7ਵਾਂ ਬੱਚਾ ਆ ਗਿਆ, 8ਵਾਂ ਬੱਚਾ ਆ ਗਿਆ, ਮੈਂ ਨਵਾਂ ਗਰੁੱਪ ਬਣਾ ਦਿੰਦੀ ਹਾਂ
0: ਜੀ।
1: ਠੀਕ ਹੈ, ਤਾਂ ਬੈਚਿਸ ਚਾਹੇ ਜਿੰਨੇ ਮਰਜ਼ੀ ਚੱਲਦੇ ਆ ਪਰ ਇੱਕ ਗਰੁੱਪ ਵਿੱਚ ਇੱਕ ਟੀਚਰ ਦੇ ਨਾਲ ਇੰਨੇ ਕੁ ਬੱਚੇ 5-6 ਬੱਚੇ ਮੈਕਸ ਹੋਊਗੇ। ਤੇ ਪੇਰੈਂਟਸ ਨੂੰ ਵੀ ਮੈਂ ਇਹੀ ਕਹਿੰਦੀ ਹੁੰਦੀ ਹਾਂ ਕਿ ਮੈਂ ਨੀ ਇਹ ਨਹੀਂ ਕਿ ਤੁਸੀਂ ਮੇਰੇ ਕੋਲ ਹੀ ਆਓ, ਪਰ ਤੁਸੀਂ XYZ ਕਿਤੇ ਵੀ ਟਿਊਟਰਿੰਗ ਤੇ ਅਪਰੋਚ ਕਰਨੀ ਆ ਤਾਂ ਪਹਿਲੀ ਗੱਲ ਤੁਸੀਂ ਇਹ ਜ਼ਰੂਰ ਦੇਖੋ ਕਿ ਉੱਥੇ ਬੈਚ ਕਿੰਨਾ ਗਿਆ। ਜੇ ਹੁਣ ਉੱਥੇ 20 ਬੱਚਿਆਂ ਦਾ ਬੈਚ ਹੈ ਜਾਂ 15 ਬੱਚਿਆਂ ਦਾ ਬੈਚ ਹੈ, ਉਹਨਾਂ ਦਾ ਸਕੂਲ ਵੀ ਹੈ
0: ਜੀ,
1: ਤੇ ਫਿਰ ਤੁਸੀਂ ਪ੍ਰਾਈਵੇਟਲੀ ਵੀ ਪੇ ਕਰਦੇ ਪਏ ਹੋ, ਤਾਂ ਸਿਰਫ ਆਹ ਚੀਜ਼ ਤੁਸੀਂ ਜ਼ਰੂਰ ਦੇਖਿਆ ਕਰੋ, ਬੈਚ ਸਾਈਜ਼ ਕੀ ਹੈ, ਅਤੇ ਪਲੱਸ ਜਿਹੜੇ ਆ ਉੱਥੇ ਟੀਚਰਸ ਜਿਹੜੇ ਹੈਗੇ ਆ ਉਹ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ ਜਾਂ ਉਹ ਕਿਸ ਤਰ੍ਹਾਂ ਪੜ੍ਹਾ ਰਹੇ ਆ। ਇਹ 2-3 ਚੀਜ਼ਾਂ ਜਿਹੜੀਆਂ ਵੈਰੀ ਬੇਸਿਕ ਆ, ਔਰ ਕਈ ਵਾਰੀ ਵਿਚਾਰੇ ਪੇਰੈਂਟਸ ਇੰਨੇ ਅਵੇਅਰ ਨਹੀਂ ਹੁੰਦੇ ਅਤੇ ਉਹ ਪੇ ਵੀ ਕਰੀ ਜਾਂਦੇ ਆ, ਉਹ ਇੱਦਾਂ ਦੀ ਜਗ੍ਹਾ 'ਤੇ ਪੇ ਕਰੀ ਜਾਂਦੇ ਜਿੱਥੇ 20-20 ਬੱਚੇ ਇਕੱਠੇ ਬੈਠੇ, ਅਤੇ ਉਹ ਸਿਰਫ ਇਹ ਹੈ ਕਿ ਇਟਸ ਜਸਟ ਅ ਲੈਕ ਆਫ ਅਵੇਅਰਨੈਸ, ਮੈਂ ਨਹੀਂ ਕਹਿੰਦੀ ਕਈ ਹੋਊਗੇ ਸ਼ਾਇਦ ਉਹ 1-on-1 ਵੀ ਪੜ੍ਹਾਉਂਦੇ ਹੋਊਗੇ, ਹੋਰ ਬੈਟਰ ਹੈ
0: ਜੀ।
1: ਹਾਂ ਅਸੀਂ ਤਾਂ ਨਹੀਂ ਕਰਵਾਉਂਦੇ 1-on-1, ਪਰ ਜਿੱਥੇ 1-on-1 ਜੇ ਤੁਹਾਨੂੰ ਮਿਲਦਾ, ਜੇ ਤੁਹਾਡੇ ਉਹ ਬਜਟ ਰੇਂਜ ਵਿੱਚ ਹੈਗਾ ਉੱਥੇ ਜਾਓ, ਹੈ ਨਾ। ਮਤਲਬ ਇਹ ਹੈ ਕਿ ਜਿੰਨਾ ਛੋਟਾ ਬੈਚ ਹੈ, ਥੋੜ੍ਹਾ ਬਹੁਤ ਕੰਪੀਟੀਸ਼ਨ ਮਿਲ ਰਿਹਾ ਬੱਚੇ ਨੂੰ, ਆ ਗੁੱਡ ਹੈਲਥੀ ਕੰਪੀਟੀਸ਼ਨ, ਅੱਛੇ ਟੀਚਰਸ ਹੈ, ਤਾਂ ਯੂ ਸ਼ੁੱਡ ਅਪਰੋਚ ਦੇਅਰ। ਹਾਂਜੀ,
0: ਬੀਇੰਗ ਇਨ ਅ ਟੀਚਿੰਗ ਪ੍ਰੋਫੈਸ਼ਨ, ਤੁਸੀਂ ਕਿਹੜੀ ਚੀਜ਼ ਸਭ ਤੋਂ ਵੱਧ ਇੰਜੋਏ ਕਰਦੇ ਹੋ?
1: ਮੈਂ ਤਾਂ ਨਾ ਤੁਹਾਨੂੰ ਸੱਚੀ ਦੱਸਾਂ, ਪਤਾ ਨਹੀਂ ਕੋਈ ਮੰਨੂਗਾ ਕਿ ਨਹੀਂ, ਮਤਲਬ ਮੇਰੀ ਐਨਰਜੀ ਬੱਚੇ ਆ
0: ਜੀ,
1: ਮੇਰੀ ਜਿੱਦਾਂ ਬੱਚੇ ਹੁਣ ਤੁਸੀਂ ਉਸ ਟਿਊਸ਼ਨ ਸੈਂਟਰ 'ਚ ਮੇਰੇ ਨਾਲ ਚੱਲੋ, ਤੁਹਾਨੂੰ ਕੰਧਾਂ ਹੀ ਕੰਧਾਂ ਦਿਖੂਗੀਆਂ
0: ਜੀ।
1: ਤੁਸੀਂ ਸ਼ਾਮ ਨੂੰ ਆਓ ਤਾਂ ਬੱਚੇ ਹੈ, ਕੋਈ ਮਤਲਬ ਪੜ੍ਹਦੇ ਪਏ ਆ, ਤਾਂ ਉਹ ਤੁਸੀਂ ਐਂਟਰ ਹੀ ਕਰੋਗੇ ਨਾ, ਤਾਂ ਇਟ ਵੁੱਡ ਬੀ ਆ ਟੋਟਲੀ ਡਿਫਰੈਂਟ ਵਾਈਬ, ਟੋਟਲੀ ਡਿਫਰੈਂਟ ਐਨਰਜੀ, ਚਾਹੇ ਬੱਚੇ ਚੁੱਪ ਚਾਪ ਬੈਠੇ ਆਪਣਾ ਕੰਮ ਕਰਦੇ ਆ। ਅਤੇ ਮੈਨੂੰ ਬੱਚਿਆਂ ਦਾ ਸਾਥ ਜਿਹੜਾ ਆ ਮੈਨੂੰ ਬਹੁਤ ਪਸੰਦ ਹੈ
0: ਜੀ।
1: ਅਤੇ ਬਾਕੀ ਪੜ੍ਹਨਾ ਲਿਖਣਾ ਮੈਨੂੰ ਬਹੁਤ ਚੰਗਾ ਲੱਗਦਾ, ਅਤੇ ਬੁੱਕਸ ਰੀਡ ਕਰਨੀਆਂ, ਅਤੇ ਉਹਨਾਂ ਨੂੰ ਅੱਗੇ ਤੋਂ ਅੱਗੇ ਉਹਨਾਂ ਨੂੰ ਐਕਸਪਲੋਰ ਕਰਨਾ, ਜੇ ਕੋਈ ਲਾਈਕ ਮਾਇੰਡਡ ਨਾਲ ਬੰਦਾ ਮਿਲ ਗਿਆ, ਫਰੈਂਡਸ ਹੈਗੇ ਆ, ਉਹਨਾਂ ਦੇ ਨਾਲ ਬਹਿ ਕੇ ਉਹ ਬੁੱਕ ਬਾਰੇ ਡਿਸਕਸ ਕਰਨਾ, ਉਹਨੂੰ ਕੰਟੈਂਪਲੇਟ ਕਰਨਾ, ਤਾਂ ਇੱਦਾਂ ਦੀਆਂ ਚੀਜ਼ਾਂ, ਉਹ ਚਲੋ ਬੇਸਿਕ ਹੈ ਅਤੇ ਟੀਚਿੰਗ ਦਾ, ਪਰ ਯੈਸ ਮੈਨੂੰ ਬੱਚਿਆਂ ਦਾ ਸਾਥ ਬਹੁਤ ਪਸੰਦ ਹੈ।
0: ਬੀਇੰਗ ਅ ਟੀਚਰ, ਤੁਸੀਂ ਜਿਹੜੇ ਪੇਰੈਂਟਸ ਵਰਿਡ ਨੇ ਜਾਂ ਜਿਹੜੇ ਕੰਸਰਨ ਨੇ, ਉਹਨਾਂ ਨੂੰ ਕੀ ਐਡਵਾਈਸ ਕਰਨਾ ਚਾਹੋਗੇ?
1: ਪੇਰੈਂਟਸ ਨੂੰ ਇਹ ਐਡਵਾਈਸ ਕਰਨਾ ਚਾਹੂੰਗੀ ਕਿ ਕੰਸਰਨ ਤੇ ਵਰੀਡ ਹੋਏ ਤਾਂ ਕੋਈ ਫਾਇਦਾ ਨਹੀਂ ਹੈ,
0: ਇਟਸ
1: ਨਾਟ ਦ ਐਂਡ ਆਫ ਦ ਵਰਲਡ, ਕੁਛ ਨਹੀਂ, ਛੋਟੇ ਬੱਚੇ ਆ ਹਜੇ, ਪੂਰੀ ਜ਼ਿੰਦਗੀ ਉਹਨਾਂ ਦੀ ਅੱਗੇ ਪਈ ਆ, ਕੁਛ ਨਹੀਂ, ਸਭ ਠੀਕ ਹੋ ਜਾਣਾ। ਅਤੇ ਯੈਸ, ਜੇ ਅਕੈਡੈਮਿਕ ਹੈਲਪ ਚਾਹੀਦੀ ਆ, ਤਾਂ ਜਿਹੜੇ ਮੈਂ 2-3 ਪੁਆਇੰਟਸ ਦੱਸੇ ਆ ਕਿ ਗਰੁੱਪ ਸਾਈਜ਼ ਚੈੱਕ ਕਰ ਲਓ, ਉਹਨਾਂ ਦੀ ਕੁਆਲੀਫਿਕੇਸ਼ਨਸ ਚੈੱਕ ਕਰ ਲਓ, ਅਤੇ ਉਹਨਾਂ ਦਾ ਅਸੈਸਮੈਂਟ ਕ੍ਰਾਈਟੀਰੀਆ ਕੀ ਹੈ, ਤੁਹਾਨੂੰ ਰਿਪੋਰਟਿੰਗ ਕ੍ਰਾਈਟੀਰੀਆ ਕੀ ਹੈ, ਟੀਚਰਸ ਅਪਰੋਚੇਬਲ ਹੈ। ਕਈ ਵਾਰੀ ਪੇਰੈਂਟਸ ਆਉਂਦੇ ਕਹਿੰਦੇ ਬੱਚਾ 1 ਸਾਲ ਕਿਤੇ ਜਾਂਦਾ ਰਿਹਾ, ਸਾਨੂੰ ਅਸੀਂ ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਪਾਏ, ਤਾਂ ਟੀਚਰਸ ਆ 2-3 ਚੀਜ਼ਾਂ ਦੇਖ ਲਓ, ਜੇ ਤਾਂ ਤੁਹਾਨੂੰ ਲੱਗਦਾ ਕਿਤੇ ਵੀ ਮਿਲਦੀਆਂ ਪਈਆਂ, ਅਤੇ ਉੱਥੇ ਤੁਸੀਂ ਆਪਣੇ ਬੱਚੇ ਨੂੰ ਪਾ ਸਕਦੇ ਹੋ, ਅਤੇ ਘਰ ਹੈਲਪ ਕਰ ਸਕਦੇ ਹੋ, ਘਰ ਕਰੋ। ਔਰ ਮੇਰੇ ਖਿਆਲ 'ਚ ਸਾਰੀਆਂ ਚੀਜ਼ਾਂ, ਪੜ੍ਹਾਈ ਲਿਖਾਈ, ਟਿਊਸ਼ਨ, ਹਰ ਚੀਜ਼ ਤੋਂ ਇੰਪੋਰਟੈਂਟ ਹੈ ਤੁਹਾਡਾ ਬੱਚੇ ਨਾਲ ਟਾਈਮ ਸਪੈਂਡ ਕਰਨਾ ਘਰ ਦੇ ਵਿੱਚ
0: ਜੀ,
1: ਅਤੇ ਉਹ ਤੁਸੀਂ ਨਾਟ ਇਨ ਟਰਮਸ ਆਫ ਅਕੈਡੈਮਿਕਸ, ਉਹ ਮਤਲਬ ਵੈਸੇ ਹੀ ਅਸੀਂ ਬੈਠੇ ਹਾਂ,
0: ਉਹਦੀ ਪਰਸਨੈਲਿਟੀ ਦੇ ਲਈ ਵੀ,
1: ਕੋਈ ਵੀ ਗੱਲ ਕਰਦੇ ਪਏ ਹਾਂ, ਕੁਛ ਵੀ ਕਰਦੇ ਪਏ ਹਾਂ ਅਸੀਂ, ਤਾਂ ਬੀਂਗ ਅ ਪੇਰੈਂਟ, ਅਤੇ ਮੈਂ ਵੀ ਆਪਣੇ ਬੱਚਿਆਂ ਨਾਲ, ਮੇਰਾ ਅਲਟੀਮੇਟ ਗੋਲ ਇਹੀ ਹੈ ਕਿ ਮੈਂ ਇੱਕ ਉਹਨਾਂ ਦੇ ਨਾਲ ਰੂਟੀਨ ਦੇ ਵਿੱਚ ਚੰਗਾ ਟਾਈਮ ਸਪੈਂਡ ਕਰਾਂ
0: ਜੀ,
1: ਕੋਈ ਵੀ ਅਸੀਂ ਗੱਲਾਂ ਕਰੀਏ, ਕੋਈ ਵੀ, ਵਿਦਾਊਟ ਨਹੀਂ ਕਿ ਅਕੈਡੈਮਿਕਸ ਜਾਂ ਸਕੂਲ ਜਾਂ ਕੋਈ ਵੀ, ਪਰ ਆਈ ਗੈਸ ਇਹ ਬਹੁਤ ਇੰਪੋਰਟੈਂਟ ਚੀਜ਼ ਹੈ।
0: ਅਤੇ ਜਿਹਨਾਂ ਪੇਰੈਂਟਸ ਨੇ ਰਾਈਟ ਸਟੈਪ ਅਕੈਡੈਮਿਕਸ ਨੂੰ ਅਪਰੋਚ ਕਰਨਾ ਆਪਣੇ ਬੱਚਿਆਂ ਦੇ ਲਈ, ਉਹ ਕਿੱਥੇ ਤੁਹਾਨੂੰ ਅਪਰੋਚ ਕਰ ਸਕਦੇ ਨੇ?
1: ਹਾਂਜੀ, ਫੇਸਬੁੱਕ ਹੈਗਾ, ਵੈਬਸਾਈਟ ਹੈ, ਅਤੇ ਅਸੀਂ ਲੋਕੇਟਿਡ ਹੈਗੇ ਹਾਂ ਪਾਲਮਰ ਰੋਡ ਰਗਨੀਨਾ, ਅਤੇ ਉੱਥੇ ਇੱਕ ਨਵਾਂ ਬਿਜ਼ਨਸ ਹੱਬ ਬਣਿਆ, ਅਤੇ ਉਹਦੇ ਵਿੱਚ ਹੈਗਾ ਸਾਡਾ ਟਿਊਟਰਿੰਗ ਇੰਸਟੀਚਿਊਟ, ਅਤੇ ਨੰਬਰ 42/150 ਪਾਲਮਰਸ ਰੋਡ, ਅਤੇ ਮੇਰਾ ਫੋਨ ਨੰਬਰ ਜਿਹੜਾ ਹੈਗਾ 04334670501, ਅਤੇ ਸੋ ਇਟਸ ਫੇਸਬੁੱਕ, ਵੈਬਸਾਈਟ।

ਜਾਣਦੇ ਹਾਂ ਕਿ ਇਸ ਹਫ਼ਤੇ ਮੈਲਬਨ ਦਾ ਜਿਹੜਾ ਵੈਦਰ ਆ ਉਹ ਕਿਵੇਂ ਦਾ ਰਹੇਗਾ। ਜਿੱਦਾਂ ਅੱਜ ਅਸੀਂ ਦੇਖ ਸਕਦੇ ਹਾਂ ਕਿ ਅੱਜ ਦਾ ਜਿਹੜਾ ਵੈਦਰ ਆ ਉਹ ਥੋੜ੍ਹਾ ਠੰਡਾ ਆ, ਮੈਕਸੀਮਮ ਟੈਂਪਰੇਚਰ 15 ਅਤੇ ਮਿਨੀਮਮ ਟੈਂਪਰੇਚਰ 7 ਡਿਗਰੀ ਰਹੂਗਾ। ਦਿਨ ਦੀ ਜਿਹੜੀ ਸ਼ੁਰੂਆਤ ਸੀ ਉਹ ਥੋੜ੍ਹੀ ਸਨੀ ਸੀ, ਪਰ ਬਾਅਦ ਵਿੱਚ ਬੱਦਲ ਆ ਜਾਣਗੇ। ਗਰਮ ਜੈਕਟਸ ਦੇ ਲਈ ਅੱਜ ਦਾ ਦਿਨ ਬਹੁਤ ਜ਼ਰੂਰੀ ਆ। ਟਿਊਜ਼ਡੇ ਜਿਹੜਾ ਟੈਂਪਰੇਚਰ ਆ ਉਹ 10 ਡਿਗਰੀ ਤੋਂ 15 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ। ਸਵੇਰੇ ਬੱਦਲ ਰਹਿਣਗੇ ਪਰ ਦੁਪਹਿਰ ਨੂੰ ਥੋੜ੍ਹੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ। ਵੈਨਸਡੇ ਦਾ ਜਿਹੜਾ ਵੈਦਰ ਆ ਉਹ 6 ਡਿਗਰੀ ਤੋਂ 16 ਡਿਗਰੀ ਟੈਂਪਰੇਚਰ ਦੇ ਵਿੱਚ ਰਹੇਗਾ। ਥੋੜ੍ਹੇ ਬਹੁਤ ਸ਼ਾਵਰਸ ਦੀ ਪੋਸੀਬਿਲਿਟੀ ਹੈਗੀ ਆ ਅਤੇ ਆਪਣੀ ਅੰਬਰੇਲਾ ਨਾਲ ਜ਼ਰੂਰ ਰੱਖਿਓ। ਥਰਸਡੇ ਦਾ ਟੈਂਪਰੇਚਰ 6 ਡਿਗਰੀ ਤੋਂ 12 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ। ਇਹ ਪੂਰੇ ਹਫ਼ਤੇ ਦਾ ਸਭ ਤੋਂ ਠੰਡਾ ਦਿਨ ਮੰਨਿਆ ਜਾ ਸਕਦਾ ਆ ਅਤੇ ਇਸ ਦਿਨ ਥੋੜ੍ਹੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਅਤੇ ਥੋੜ੍ਹੀ ਲਾਈਟ ਰੇਨ ਦੀ ਸੰਭਾਵਨਾ ਵੀ ਹੋ ਸਕਦੀ ਹੈ। ਫਰਾਈਡੇ ਨੂੰ ਜਿਹੜਾ ਸਾਡਾ ਵੈਦਰ ਆ ਉਹ 10 ਡਿਗਰੀ ਤੋਂ 14 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ, ਜਿਸ ਵਿੱਚ ਹਲਕੇ ਫੁਲਕੇ ਬੱਦਲ ਰਹਿਣਗੇ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ। ਰੇਨ ਦੇ ਚਾਂਸਿਸ ਵੀ ਨੇ ਪਰ ਘੱਟ ਨੇ। ਵੀਕਐਂਡ ਦਾ ਵੈਦਰ ਜਦੋਂ ਅਸੀਂ ਦੇਖਦੇ ਹਾਂ ਤਾਂ ਵੀਕਐਂਡ ਦਾ ਵੈਦਰ ਸੈਟਰਡੇ 8 ਤੋਂ 16 ਡਿਗਰੀ ਦੇ ਵਿੱਚ ਟੈਂਪਰੇਚਰ ਰਹੇਗਾ ਅਤੇ ਜਿਹੜੇ ਕਲਾਊਡਸ ਅਤੇ ਸਨਸ਼ਾਈਨ ਦਾ ਮਿਕਸ ਰਹੇਗਾ। ਅਤੇ ਜੇ ਤੁਸੀਂ ਬਾਹਰ ਖੇਡਣਾ ਚਾਹੁੰਦੇ ਹੋ ਜਾਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਇਹ ਦਿਨ ਕਾਫ਼ੀ ਸੂਟੇਬਲ ਆ ਤੁਹਾਡੇ ਲਈ। ਸੰਡੇ ਜਿਹੜਾ ਵੈਦਰ ਆ ਉਹ 9 ਡਿਗਰੀ ਤੋਂ 16 ਡਿਗਰੀ ਦੇ ਵਿੱਚ ਰਹੇਗਾ। ਡਰਾਈ ਵੈਦਰ ਰਹੇਗਾ ਅਤੇ ਇਸ ਦਿਨ ਧੁੱਪ ਵੀ ਹੋਵੇਗੀ ਅਤੇ ਕਿਤੇ ਕਿਤੇ ਸਾਨੂੰ ਬੱਦਲ ਵੀ ਦੇਖਣ ਨੂੰ ਮਿਲ ਸਕਦੇ ਨੇ। ਓਵਰਆਲ ਜੇ ਗੱਲ ਕਰੀਏ ਤਾਂ ਡੇ ਟੈਂਪਰੇਚਰ 12 ਤੋਂ 16 ਡਿਗਰੀ ਦੇ ਵਿੱਚ ਰਹੇਗਾ ਪੂਰੇ ਹਫ਼ਤੇ ਅਤੇ ਜਿਹੜਾ ਮਿਨੀਮਮ ਟੈਂਪਰੇਚਰ ਆ ਉਹ 6 ਤੋਂ 10 ਡਿਗਰੀ ਦੇ ਵਿੱਚ ਰਹੇਗਾ। ਵੈਨਸਡੇ ਦੁਪਹਿਰ ਨੂੰ ਅਤੇ ਥਰਸਡੇ ਸਾਨੂੰ ਕਿਤੇ ਨਾ ਕਿਤੇ ਬਾਰਿਸ਼ ਦੇਖਣ ਨੂੰ ਮਿਲ ਸਕਦੀ ਆ, ਤਾਂ ਤੁਸੀਂ ਆਪਣੇ ਅੰਬਰੇਲਾਸ ਆਪਣੀਆਂ ਵਾਰਮ ਜੈਕਟਸ ਕਦੇ ਵੀ ਨਾ ਭੁੱਲਿਓ। ਅਤੇ ਜੇ ਕਿਤੇ ਕਿਤੇ ਧੁੱਪ ਨਿਕਲਦੀ ਆ ਤਾਂ ਸਨਸਕ੍ਰੀਨ ਲਾਉਣਾ ਵੀ ਜ਼ਰੂਰੀ ਆ। ਇਹ ਨਾ ਸੋਚਿਆ ਕਰੋ ਕਿ ਸਰਦੀਆਂ 'ਚ ਸਨਸਕ੍ਰੀਨ ਦੀ ਜ਼ਰੂਰਤ ਨਹੀਂ ਆ। ਸਨਸਕ੍ਰੀਨ ਤੁਸੀਂ ਹਰ ਵੈਦਰ 'ਚ ਲਾਇਆ ਕਰੋ, ਇਹ ਤੁਹਾਡੀ ਸਕਿਨ ਦੇ ਲਈ ਗੁੱਡ ਆ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਅਤੇ ਫਿਰ ਵਾਪਸ ਆ ਕੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ।

ਸਮਾਂ ਹੋ ਗਿਆ ਹੈ ਸਟੂਡੀਓ ਵਿੱਚ 11:58 ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਇਸ ਦੇ ਵਾਅਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਅਗਲੇ ਸੋਮਵਾਰ ਫਿਰ ਸਵੇਰੇ 10 ਵਜੇ ਤੁਹਾਡੇ ਕੋਲ ਹਾਜ਼ਰੀ ਲਵਾਵਾਂਗੇ। ਤਦ ਤੱਕ ਲਈ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਰਨ, ਆਵਾਜ਼ ਦਿਲਾਂ ਦੀ।